ਕਾਲਜ ਛੱਡੀਏ ਹੋਏ ਇੱਕ ਮਨ ਅਲਗ ਤੇ ਆਈਏ ਫਲ ਤੇ ਵੇ ਹੋ ਪਾਈਏ ਜੇ ਵੇਹੀ ਕਾਰ ਕਮਾਈਏ ਜੇ ਹੋਵੇ ਪੁਰ ਲਿਖਿਆ ਤਾਂ ਤੁਹਾਨੂੰ ਨਾ ਦਿਵਾਈਏ ਮਤ ਥੋੜ੍ਹੀ ਸੇਵ ਗਵਾਈਏ ਮਤ ਥੋੜ੍ਹੀ

ਜਿਨ੍ਹਾਂ ਕੋ ਤਿਦ ਪਾਇਆ ਤਤਨੀ ਖਸਮ ਤੇ ਆਇਆ ਇਹਨਾਂ ਜਨਤਾ ਕਿਆ ਬਸ ਕਿਸ਼ਨ ਤਿਦ ਵੇਖੀ ਜਗਤ ਪਾਇਆ ਇਹਨਾਂ ਨੂੰ ਤੂੰ ਮੇਲੇ ਕਾ ਪੋ ਤਿਦ ਖੁਆਇਆ ਗੁਰ ਕਿਰਪਾ ਤੇ ਜਾਣਿਆ ਜਿਥਾ ਤੁਦਾ ਪਜਾਇਆ ਸਹਿਜ ਹੀ ਸੱਚ ਮਾਇਆ ਸਹਿਜ ਹੀ ਸੱਚ ਮਾਇਆ।

ਸਤਿਗੁਰ ਬਟਵਾਰੇ ਜਿਤ ਮਿਲੇ ਖਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀ ਆਈ ਨੀ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜਾ ਲੱਗੇ ਡੁੱਬੇ ਸੇ ਬਣਦਾ ਰਿਹਾ ਸਤਿਗੁਰੂ ਹੈ ਬਹੁਤ ਸਾਗਰ ਲੈ ਕੇ ਨੇ ਵਿਚਾਰਿਆ।

ਕਰ ਸਲਾਹੀਏ ਜਿਸ ਵਿੱਚ ਵਡਿਆ ਵਡਿਆਈਆ ਸਹਿ ਮੇਲੇ ਤਾ ਨਦਰੀਆਈਆ ਜਾ ਤਿਸ ਭਾਣਾ ਤਾ ਮਨ ਵਸਾਈਆ ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀ ਅਬਰਿਆਈਆਂ ਸਹਿਤ

ਪੇ ਕਰਨਾ ਕੀ ਹੋ ਗਲਾ ਪਹੀ ਤਾਂ ਧਾਰੀਏ ਦੇਖੇ ਕਿ ਤਾਂ ਆਪਣਾ ਧਰ ਕੱਚੀ ਪੱਕੀ ਸਾਰੀ ਹੈ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ ਜਿਸਕੇ ਜੀ ਪ੍ਰਾਣ ਹੈ ਅਤੇ ਸਾਰੇ ਮਨ ਵਿਸਾਰੀ ਹੈ ਆਪਣਾ ਹੱਥੀਂ ਆਪਣਾ ਆਪੇ

ਚਾਕਰ ਲੱਗੇ ਚਾਕਰੀ ਜੇ ਚੱਲੇ ਖਸਮੈ ਪਾਏ ਹੁਰਮਤ ਤਸਨੇ ਉਗਲੀ ਉਹ ਵਜੋ ਪੇ ਦੁਨਾ ਖਾਏ ਖਸਮੈ ਕਰੇ ਬਰਾਬਰੀ ਫਿਰ ਗਿਆ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਮ

ਰੂਹ ਪਿਆਰ ਵਾਲਿਓ, ਸਤਿਗੁਰੂ ਜੀ ਨੇ ਬਖਸ਼ਿਸ਼ ਕਿਰਪਾ ਵਰਤਾਈ ਹੈ ਆਪਣੇ ਪਾਵਨ ਚਰਨਾਂ ਕਮਲਾਂ ਪਾਸ ਜੁੜ ਕੇ ਬੈਠਣ ਦਾ ਸੁਭਾਗ ਸਤਿਗੁਰੂ ਗੁਰੂ ਬਾਬਾ ਜੀ ਨੇ ਬਖਸ਼ਿਆ ਹੈ। ਆਓ ਗੁਰੂ ਪਿਆਰ ਵਾਲਿਓ, ਜੋ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕੀ ਪਾਵਨ ਬਾਣੀ ਦੀਆਂ ਲੜੀਵਾਰ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਇਹਨਾਂ ਪਾਵਨ ਅਸਥਾਨਾਂ ਤੋਂ ਸਰਵਣ ਕਰਦੀਆਂ ਹੋ, ਉਹ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਰਹਿਮਤ ਭਰਿਆ ਹੱਥ ਸਿਰ 'ਤੇ ਰੱਖਣ। ਮਾਲਕ ਜੀ ਆਪ ਰਸਨਾ ਉੱਤੇ ਵਰਤ ਕੇ ਪਾਵਨ ਸ਼ਬਦ ਔਰ ਗੁਰਬਾਣੀ ਦੀ ਵਿਚਾਰ ਸਤਿਗੁਰੂ ਆਪ ਕਰਵਾ ਲੈਣ। ਆਪ ਸਰਬੱਤ ਸੰਗਤ ਅਸੀਸ ਬਖਸ਼ੋ। ਕੋਈ ਰਸਨਾ ਵਾਂਝੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਦੇ ਹਾਂ। ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ, ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ

ਜਿਸ ਪਾਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ, ਇਹ ਪਾਵਨ ਬਚਨ ਵਡਹੰਸ ਰਾਗ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਕੇ ਮੁਖਾਰਬਨ ਤੋਂ ਉਚਾਰਨ ਕੀਤੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਵਨ ਅੰਗ 566 ਔਰ 67 ਦੇ ਉੱਪਰ ਸੁਭਾਇਮਾਨ ਸ਼ਬਦ ਦੇ 8 ਪਦੇ ਨੇ ਜੀ, ਜਿਨ੍ਹਾਂ ਵਿੱਚੋਂ ਪਹਿਲੇ 3 ਪਦਿਆਂ ਤੱਕ ਦੀ ਵਿਚਾਰ ਆਪ ਸੰਗਤਾਂ ਨੇ ਕੱਲ੍ਹ ਦੇ ਦੀਵਾਨਾਂ ਤੱਕ ਸ਼ਰਵਣ ਕੀਤੀ ਹੈ। ਅਗਲੇਰੇ 2 ਪਦਿਆਂ ਦਾ ਪਾਠ, 4 ਔਰ 5 ਪਦੇ ਦਾ ਪਾਠ ਆਪ ਸੰਗਤ ਨੇ ਹੁਣ ਸਰਵਣ ਕੀਤਾ ਹੈ। ਗੁਰੂ ਸਾਹਿਬ ਜੀ ਨੇ ਅੱਜ ਜੋ ਪ੍ਰਕਰਨ ਬਖਸ਼ਿਸ਼ ਕੀਤਾ ਉਹਦੇ ਵਿੱਚ ਪਹਿਲਾਂ ਤਾਂ ਜ਼ਿਕਰ ਅਕਾਲ ਪੁਰਖ ਪਰਮੇਸ਼ਵਰ ਦੇ ਰਾਜ ਦਾ ਕੀਤਾ, ਉਹਦਾ ਰਾਜ ਹੈ, ਉਹ ਰਾਜਾ ਹੈ,

ਅਸੀਂ ਸਾਰੇ ਜੀਵ ਉਹਦੇ ਰਾਜ ਵਿੱਚ ਉਹਦੇ ਚੱਕ ਰਹੇ ਹਾਂ। ਸਾਰੇ ਜੀਵ ਭਾਵੇਂ ਕੋਈ ਚੰਗਾ ਅਤੇ ਭਾਵੇਂ ਕੋਈ ਮਾੜਾ ਹੈ, ਉਹਦਾ ਚੱਕਰ ਬਸ ਅਗਾਂਹ ਜਾ ਕੇ ਚਾਕਰ ਦੋ ਤਰ੍ਹਾਂ ਦੇ ਬਣ ਜਾਂਦੇ ਨੇ, ਇੱਕ ਉਹਦੀ ਰਜ਼ਾ ਵਿੱਚ ਚੱਲਣ ਵਾਲਾ ਅਤੇ ਇੱਕ ਉਹਦੀ ਰਜ਼ਾ ਤੋਂ ਬਾਹਰ ਚੱਲਣ ਵਾਲਾ, ਉਹਦੇ ਹੁਕਮ ਤੋਂ ਬਾਹਰ ਚੱਲਣ ਵਾਲਾ। ਗੁਰੂ ਪਾਤਸ਼ਾਹ ਨੇ ਚੌਥੇ ਪਦੇ ਦਾ ਜੋ ਪ੍ਰਕਰਨ ਬਖਸ਼ਿਆ ਉਹ ਅਕਾਲ ਪੁਰਖ ਦੇ ਰਾਜ ਭਾਗ, ਉਹਦੀ ਤਾਕਤ, ਉਹਦੇ ਬਲ ਦਾ ਜ਼ਿਕਰ ਕੀਤਾ। ਫਿਰ ਪੰਜਵੇਂ ਪਦੇ ਵਿੱਚ ਗੁਰੂ ਸਾਹਿਬ ਨੇ ਉਹਦੇ ਭਗਤਾਂ ਦਾ ਜ਼ਿਕਰ ਕੀਤਾ ਜਿਹੜੇ ਉਹਦੇ ਪ੍ਰੇਮਾ ਭਗਤੀ ਵਿੱਚ ਰਹਿਣ ਵਾਲੇ ਨੇ, ਉਹਦੇ ਨਾਲ ਪ੍ਰੇਮ ਕਰਨ ਵਾਲੇ ਨੇ, ਉਹਨਾਂ ਦਾ ਜ਼ਿਕਰ ਕੀਤਾ। ਖੈਰ ਮਾਲਕ ਜੀ ਪਹਿਲਾਂ ਕਹਿੰਦੇ ਹਉ ਬਲਿਹਾਰੀ ਸਾਚੇ ਨਾਵੈ, ਮਾਲਕ ਅਸੀਂ ਤੇਰੇ ਸੱਚੇ ਨਾਵ ਤੋਂ ਕੁਰਬਾਨ ਜਾਂਦੇ ਹਾਂ, ਹਉ ਬਲਿਹਾਰੀ ਮੈਂ ਮੇਰਾ ਕੁਰਬਾਨ ਜਾਣਾ ਨਾ, ਹਉ ਦਾ ਮਤਲਬ ਮੈਂ ਅਸੀਂ ਬਲਿਹਾਰੀ ਬਲਿਹਾਰ ਜਾਂਦੇ ਹਾਂ ਸਾਚੇ ਨਾਵੈ ਸੱਚੇ ਨਾਮ ਤੋਂ। ਰਾਜ ਤੇਰਾ ਕਬਹੂ ਨਾ ਜਾਵੈ, ਤੇਰਾ ਰਾਜ ਕਦੇ ਜਾਂਦਾ ਨਹੀਂ ਹੈ। ਹੁਣ ਇੱਕ ਖਿਆਲ ਰੱਖਿਓ, ਇੱਥੇ ਨਾਵੈ ਦਾ ਅਰਥ ਉਹਦੇ ਨਾਮ ਦਾ ਨਹੀਂ ਹੈ, ਰਾਜ ਦੀ ਗੱਲ ਚੱਲ ਰਹੀ ਹੈ। ਰਾਜ ਦੇ ਵਿੱਚ ਦੋ ਚੀਜ਼ਾਂ ਨੇ, ਇੱਕ ਇਨਸਾਫ ਅਤੇ ਦੂਜਾ ਹੁਕਮ। ਨਾ ਤਾਂ ਉਹਦਾ ਇਨਸਾਫ ਝੂਠਾ ਹੈ, ਹਉ ਬਲਿਹਾਰੀ ਸੱਚ ਹੈ ਨਾਵੈ, ਅਸੀਂ ਤੇਰੇ ਸੱਚੇ ਇਨਸਾਫ ਤੋਂ ਬਲਿਹਾਰ ਜਾਂਦੇ ਹਾਂ। ਨਾ ਹੀ ਉਹਦਾ ਹੁਕਮ ਝੂਠਾ ਹੈ, ਸਾਰੇ ਸੰਸਾਰ 'ਤੇ ਕੰਮ ਕਰ ਰਿਹਾ। ਹਉ ਬਲਿਹਾਰੀ ਸੱਚ ਹੈ ਨਾਵੈ, ਅਸੀਂ ਤੇਰੇ ਹੁਕਮ ਤੋਂ ਕੁਰਬਾਨ ਜਾਂਦੇ ਹਾਂ, ਜਿਹੜਾ ਅਟੱਲ ਹੁਕਮ ਹੈ ਅਸੀਂ ਉਹਦੇ ਤੋਂ ਕੁਰਬਾਨ ਜਾਂਦੇ ਹਾਂ। ਫਿਰ ਨਾਲ ਜ਼ਿਕਰ ਕੀਤਾ ਨਾ, ਰਾਜ ਤੇਰਾ ਕਬਹੂ ਨਾ ਜਾਵੈ, ਮਾਲਕਾ ਤੇਰਾ ਰਾਜ ਤੇ ਕਦੇ ਵਿਣਸਦਾ ਹੀ ਨਹੀਂ ਹੈ। ਹੁਣ ਇਹਨੂੰ ਇਸ ਤਰ੍ਹਾਂ ਸਮਝ ਲਈਏ ਵੀ ਅਕਾਲ ਪੁਰਖ ਇੱਕ ਰਾਜਾ ਹੈ, ਆਪਣੇ ਰਾਜ ਦੇ ਵਿੱਚ ਰਾਜਾ ਵੀ ਉਹ ਹੈ, ਰਾਜ ਦਰਬਾਰ ਵੀ ਉਹਦਾ, ਵਜ਼ੀਰ ਵੀ ਉਹੀ ਹੈ, ਇਨਸਾਫ ਕਰਨ ਵਾਲਾ ਵੀ ਉਹੀ ਹੈ ਅਤੇ ਹੁਕਮ ਚਲਾਉਣ ਵਾਲਾ ਵੀ ਉਹੀ ਹੈ, ਉਹਦੇ ਤੋਂ ਬਿਨਾਂ ਤਾਂ ਕੋਈ ਨਹੀਂ ਹੈ ਨਾ ਜੀ। ਜਿਵੇਂ ਉਹਦਾ ਹੁਕਮ ਹੁੰਦਾ ਉਵੇਂ ਵਰਤਦਾ ਹੈ, ਜਿਵੇਂ ਉਹ ਇਨਸਾਫ ਕਰਦਾ ਉਵੇਂ ਹੁੰਦਾ ਹੈ। ਸਾਚੇ ਸਾਹਿਬ ਆ, ਜਦੋਂ ਆਪਾਂ ਮਾਲਕ ਦੀ ਬਾਣੀ ਪੜ੍ਹਦੇ ਹਾਂ ਅਤੇ ਗੁਰੂ ਪਾਤਸ਼ਾਹ ਨੇ ਜ਼ਿਕਰ ਕਰਦੇ ਹਾਂ, ਉਹ ਸਾਚੇ ਸਾਹਿਬ ਦਾ ਜ਼ਿਕਰ ਕਰਦੇ ਹਾਂ, ਨਾਲ ਫਿਰ ਸਾਚੇ ਨਾਏ ਦਾ ਜ਼ਿਕਰ ਕੀਤਾ ਵੀ ਮਾਲਕਾ ਤੂੰ ਆਪ ਵੀ ਸੱਚਾ ਅਤੇ ਤੇਰਾ ਇਨਸਾਫ ਵੀ ਸੱਚਾ ਹੈ, ਤੇਰਾ ਇਨਸਾਫ ਕਦੇ ਝੂਠਾ ਨਹੀਂ ਹੋਇਆ। ਇਸੇ ਕਰਕੇ ਤਾਂ ਮਾਲਕ ਜੀ ਨੇ ਬਾਣੀ 'ਚ ਜ਼ਿਕਰ ਕਰਦਿਆਂ ਆਖਿਆ ਨਾ, ਗਰੀਬਾਂ ਉੱਪਰ ਜੇ ਖਿੰਝੈ ਦਾੜੀ, ਪਾਰ ਬ੍ਰਹਮ ਸਾਹ ਅਗਨ ਵੈ ਸਾੜੀ। ਇਨਸਾਫ ਨਾਲ ਦੀ ਨਾਲ ਹੀ ਹੈ ਨਾ ਵੀ ਜੇ ਤੂੰ ਗਰੀਬ 'ਤੇ ਅੱਤਿਆਚਾਰ 'ਤੇ ਜ਼ੁਲਮ ਕਰ ਰਹੇ ਹਾਂ, ਰੱਬ ਤੇਰੇ ਨਾਲ ਉਸੇ ਤਰੀਕੇ ਦਾ ਵਿਹਾਰ ਨਾਲ ਦੀ ਨਾਲ ਨਿਬੇੜੀ ਜਾਂਦਾ। ਉਵੇਂ ਗਰੀਬਾਂ ਉੱਪਰ ਜੇ ਖਿੰਝੈ ਦਾੜੀ, ਖਿੰਝਣਾ ਹੈ ਨਾ, ਉਹਨਾਂ ਉੱਤੇ ਕ੍ਰੋਧਿਤ ਹੋਣਾ, ਉਹਨਾਂ ਉੱਤੇ ਤਸ਼ੱਦਦ ਕਰਨਾ, ਪਾਰ ਬ੍ਰਹਮ ਸਾ ਅਗਨ ਵੈ ਸਾੜੀ, ਉਹ ਨਾਲ ਦੀ ਨਾਲ ਉਹਨੇ ਇਨਸਾਫ ਕਰਤਾ।
ਇਸੇ ਤਰ੍ਹਾਂ ਗੁਰੂ ਸਾਹਿਬ ਜੀ ਬਾਣੀ 'ਚ ਜ਼ਿਕਰ ਕਰਦੇ ਹਾਂ, ਮਨਸਾ ਕਿਆਂ ਦੇ ਬਾਣੋ ਕੋਈ ਨਸ ਭੱਜ ਨਿਕਲੈ, ਹਰ ਕੈ ਦੀ ਬਾਣੋ ਕੋਈ ਕਿੱਥੇ ਜਾਇਆ। ਇਨਸਾਫ ਉਹਦਾ ਹੈ, ਉਹ ਕਿਸੇ ਨਾਲ ਨਾ ਇਨਸਾਫੀ ਥੋੜ੍ਹੀ ਕਰਦਾ। ਇਹ ਥੋੜ੍ਹੀ ਵੀ ਰੱਬ ਵੀ ਆ ਕੇ ਵੀ ਚੱਲ ਲਿਆ ਚਾਰ ਟਕੇ ਦੇ, ਆਪਾਂ ਤੇਰੇ ਪੱਖ 'ਚ ਫੈਸਲਾ ਕਰ ਦਿੰਦੇ ਹਾਂ, ਕਿੱਡੀ ਕੁ ਗੱਲ ਹੈ। ਹਾਲਾਂਕਿ ਉਹਨੂੰ ਸਵਾਲ ਕਿਸੇ ਨਹੀਂ ਪੁੱਛਣਾ, ਅਕਾਲ ਪੁਰਖ ਨੂੰ ਕਿਸੇ ਨੇ ਸਵਾਲ ਥੋੜ੍ਹੀ ਪੁੱਛਣਾ ਵੀ ਮਾਲਕਾ ਤੂੰ ਮੇਰੇ ਨਾਲ ਨਾ ਇਨਸਾਫ਼ੀ ਕਿਉਂ ਕੀਤੀ ਹੈ ਜਾਂ ਇਨਸਾਫ਼ ਕਿਉਂ ਨਹੀਂ ਕੀਤਾ, ਤੁਹਾਡਾ ਇਨਸਾਫ਼ ਝੂਠਾ ਨਹੀਂ। ਬਸ ਇੰਨਾ ਕਿਹਾ ਜੀ, ਜਦੋਂ ਉਹ ਇਨਸਾਫ਼ ਕਰਦਾ ਹੈ ਨਾ, ਉਹ ਇਨਸਾਫ਼ ਕਰਦਾ ਜਦੋਂ, ਉਹ ਨਿਆਂ ਕਰਦਾ ਜਦੋਂ, ਸਾਡੀ ਮੱਤ ਸੰਸਾਰੀ ਹੈ ਅਤੇ ਬੜੀ ਛੋਟੀ ਜਿਹੀ ਹੈ। ਅਸੀਂ ਉਹਦੇ ਕੀਤੇ ਹੋਏ ਇਨਸਾਫ਼ ਨੂੰ ਅਤੇ ਉਹਦੇ ਵਰਤਾਏ ਹੋਏ ਵਰਤਾਰੇ ਨੂੰ ਸਮਝਣ ਲਈ ਤਿਆਰ ਨਹੀਂ ਹੁੰਦੇ, ਜਾਂ ਸਾਨੂੰ ਕੁਝ ਸਮਾਂ ਚਾਹੀਦਾ, ਜਾਂ ਇੱਦਾਂ ਕਹਿ ਲਓ ਵੀ ਸਾਡੇ ਕੋਲ ਉਨੀ ਵਿਸ਼ਾਲ ਮੱਤ ਨਹੀਂ ਹੁੰਦੀ ਵੀ ਅਸੀਂ ਉਹਦੇ ਵਰਤਾਏ ਵਰਤਾਰੇ ਨੂੰ ਸਮਝ ਸਕੀਏ ਵੀ ਉਹਨੇ ਕਿਉਂ ਵਰਤਾਇਆ। ਸਾਡੇ ਕੋਲ ਉਨੀ ਸਮਝ ਨਹੀਂ ਹੈ, ਜਿਸ ਲਈ ਉਹਦੇ ਵਰਤਾਏ ਹੋਏ ਵਰਤਾਰੇ ਨੂੰ ਕਈ ਵਾਰ ਸਮਝਦਿਆਂ ਸਮਝਦਿਆਂ ਹੀ ਮਨੁੱਖ ਦਾ ਬਹੁਤਾ ਲੰਮੇਰਾ ਸਮਾਂ ਬਤੀਤ ਹੋ ਜਾਂਦਾ। ਜਦੋਂ ਸਮਝ ਆਉਂਦੀ ਹੈ ਫਿਰ ਇਨਸਾਨ ਆਪਣੇ ਉਹੀ ਕੀਤੇ ਹੋਏ ਬੋਲ, ਉਹੀ ਕੀਤੇ ਹੋਏ ਫੈਸਲੇ, ਜਿਹੜੇ ਆਪਣੇ ਮਨ ਹੀ ਮਨ ਘੜ ਕੇ ਬਹਿ ਗਿਆ, ਉਹਨਾਂ ਕੀਤੇ ਹੋਏ ਫੈਸਲਿਆਂ 'ਤੇ ਫਿਰ ਇਹ ਪਛਤਾਉਂਦਾ ਹੈ। ਇਹਦੇ ਕੋਲ ਸਿਵਾਏ ਪਛਤਾਵੇ ਤੋਂ ਕੁਛ ਨਹੀਂ ਰਹਿ ਜਾਂਦਾ। ਇਸ ਲਈ ਇੱਕ ਵਿਚਾਰ 'ਤੇ ਆਪਾਂ ਪੱਕੀ ਆਪਣੇ ਹਿਰਦਿਆਂ 'ਚ ਰੱਖੀਏ, ਜੀਵ ਜੋ ਕਰਦਾ ਇਹਦੇ ਕਰਮ ਨੇ, ਆਪਣੇ ਕਰਮਾਂ ਅਨੁਸਾਰ ਇਹ ਕਰਮ ਕਰਦਾ, ਔਰ ਕੀਤੇ ਹੋਏ ਕਰਮਾਂ ਦੇ ਅਨੁਸਾਰ ਇਹਦੇ ਨਾਲ ਇਨਸਾਫ ਹੁੰਦਾ ਹੈ। ਜੋ ਕੀਤਾ ਉਹਦੇ ਅਨੁਸਾਰ ਇਹਨੂੰ ਭੋਗਣਾ ਪੈਂਦਾ ਹੈ। ਬਸ ਉਹ ਜਿਹੜਾ ਇਹਦਾ ਭੋਗਣਾ ਹੈ ਉਹ ਅਕਾਲ ਪੁਰਖ ਦਾ ਕੀਤਾ ਹੋਇਆ ਇਨਸਾਫ ਹੈ, ਉਹ ਇਨਸਾਫ ਹੈ। ਕਈ ਵਾਰ ਜੀਵ ਭੋਗਦਾ ਹੋਇਆ ਰੋਂਦਾ ਵੀ ਹੈ, ਕੁਰਲਾਉਂਦਾ ਵੀ ਹੈ, ਬੜਾ ਕੁਝ ਕਰਦਾ, ਪਰ ਇਨਸਾਫ ਹੈ, ਮੋੜ ਨਹੀਂ ਸਕਦੇ ਉਸ। ਹਾਂ, ਜੇ ਚੰਗਾ, ਜਿਵੇਂ ਆਪਾਂ ਬਚਨ ਪੜ੍ਹਦੇ ਹਾਂ ਗੁਰੂ ਸਾਹਿਬ ਦਾ ਵੀ, ਚੰਗਾ ਖਾਣ ਦੀ ਆਸ ਹੈ, ਚੰਗਾ ਭੋਗਣ ਦੀ ਆਸ ਹੈ, ਅਤੇ ਚੰਗੇ ਕਰਮ ਵੀ ਕਰਨ। ਇਹ ਨਹੀਂ ਹੈ ਵੀ ਚੰਗਾ ਖਾਣ ਅਤੇ ਚੰਗਾ ਭੋਗਣ ਦੀ ਆਸ ਹੈ ਅਤੇ ਮਨੁੱਖ ਕਰਮ ਜਿਵੇਂ ਦੇ ਮਰਜ਼ੀ ਕਰੀ ਚੱਲੇ। ਨਹੀਂ, ਜੇ ਚੰਗਾ ਖਾਣ ਚੰਗਾ ਭੋਗਣ ਦੀ ਆਸ ਹੈ ਫਿਰ ਕਰਮ ਵੀ ਚੰਗੇ ਕਰਨੇ ਪੈਣਗੇ। ਇਨਸਾਫ਼ ਤਾਂ ਹੀ ਹੈ ਨਾ ਜੀ। ਹੁਣ ਇਹ ਤਾਂ ਹੈ ਨਹੀਂ ਵੀ ਮਾੜੇ ਕਰਮ ਮੈਂ ਕਰੀ ਜਾਵਾਂ ਅਤੇ ਭੋਗਣ ਵਾਸਤੇ ਕੋਈ ਦੂਜਾ ਆਏਗਾ। ਜੇ ਮੈਂ ਕੀਤੇ ਨੇ ਤਾਂ ਭੋਗਣੇ ਵੀ ਮੈਂ ਹੀ ਨੇ ਨਾ ਜੀ, ਫਿਰ ਕੋਈ ਦੂਜਾ ਤਾਂ ਨਹੀਂ ਆਏਗਾ। ਜਾਂ ਮੈਂ ਕਿਸੇ ਦੂਜੇ ਨੂੰ ਆਖਾਂ, ਜਿਵੇਂ ਸੰਸਾਰਿਕ ਤੌਰ 'ਤੇ ਬੰਦਾ ਆਪਣੇ ਕੀਤੇ ਕਰਮ ਦੂਜੇ ਦੇ ਮੱਥੇ 'ਤੇ ਥੋਪ ਦਿੰਦਾ ਵੀ ਲਓ ਜੀ ਇਹਨੇ ਹੀ ਕੀਤਾ ਸਾਰਾ ਕੁਛ। ਉਹ ਸੰਸਾਰਿਕ ਤੌਰ 'ਤੇ ਕਈ ਵਾਰੀ ਜਿਹੜਾ ਉਹ ਬੇਕਸੂਰ ਵੀ ਮਾਰਿਆ ਜਾਂਦਾ, ਕਸੂਰਵਾਰ ਬਚ ਜਾਂਦਾ। ਉਹ ਕਸੂਰਵਾਰ ਤਾਂ ਬਚ ਗਿਆ, ਅਗਲੇ ਨੇ ਚਾਰ ਟਕੇ ਉਹਨੂੰ ਉਹਦੀ ਜੇਬ 'ਚ ਪਾਏ ਜਿਹਨੇ ਇਨਸਾਫ ਦੇਣਾ ਸੀ ਵੀ ਲੈ ਭਾਈ ਆ ਤੂੰ ਰੱਖ। ਉਹ ਕਹਿੰਦਾ ਵੀ ਗੱਲ ਹੀ ਕੋਈ ਨਹੀਂ, ਇਨਸਾਫ ਤੁਹਾਡੇ ਹੱਕ 'ਚ ਹੀ ਹੋਏਗਾ। ਅਤੇ ਜਿਹੜਾ ਬੇਕਸੂਰ ਸੀ ਉਹਦੇ ਕੋਲ ਚਾਰ ਟਕੇ ਹੈ ਨਹੀਂ ਸੀ, ਉਹ ਮਾਰਿਆ ਗਿਆ ਵਿਚਾਰਾ। ਹੁਣ ਉਹਦੇ ਨਾਲ ਤਾਂ ਨਾ ਇਨਸਾਫ਼ੀ ਹੈ ਨਾ ਜੀ ਸੰਸਾਰਿਕ ਤੌਰ 'ਤੇ, ਪਰ ਜੇ ਉਹਦੇ ਨਾਲ ਨਾ ਇਨਸਾਫ਼ੀ ਹੈ ਅਤੇ ਜਿਹਨੇ ਕੀਤੀ ਹੈ ਉਹਦਾ ਕਰਮ ਬਣਿਆ, ਉਹਨੇ ਤਾਂ ਆਪਣਾ ਕਰਮ ਬਣਾਇਆ ਨਾ। ਜਿਹੜਾ ਬੇਕਸੂਰ ਮਾਰਿਆ ਗਿਆ ਉਹਦਾ ਕਸੂਰ ਨਹੀਂ, ਅਤੇ ਜਿਹੜਾ ਉਹਦੇ ਨਾਲ ਨਾ ਇਨਸਾਫ਼ੀ ਕਰ ਰਿਹਾ, ਨਾ ਇਨਸਾਫ਼ੀ ਕਰਨ ਵਾਲੇ ਨੇ ਆਪਣਾ ਕਰਮ ਬਣਾਇਆ। ਫਿਰ ਜਦੋਂ ਉਹ ਆਪਣੇ ਕੀਤੇ ਕਰਮਾਂ ਦੀ ਭੋਗਦਾ,
ਫਿਰ ਤਰਲੇ ਕਰਦਾ ਕਿ ਨਹੀਂ? ਇਸ ਲਈ ਗੁਰੂ ਸਾਹਿਬ ਨੇ ਅੱਜ ਸਭ ਤੋਂ ਪਹਿਲਾਂ ਜ਼ਿਕਰ ਕਰਦਿਆਂ ਕਿਹਾ, ਅਕਾਲ ਪੁਰਖ ਜੀਓ, ਅਸੀਂ ਕੁਰਬਾਨ ਜਾਂਦੇ ਹਾਂ, ਬਲਿਹਾਰਨੇ ਜਾਂਦੇ ਹਾਂ, ਤੇਰੇ ਇਨਸਾਫ ਤੋਂ, ਸੱਚੇ ਇਨਸਾਫ ਤੋਂ ਅਸੀਂ ਕੁਰਬਾਨ ਜਾਂਦੇ। ਤੂੰ ਕਦੇ ਕਿਸੇ ਨਾਲ ਨਾ ਇਨਸਾਫੀ ਨਹੀਂ ਕਰਦਾ, ਤੇਰੇ ਇਨਸਾਫ ਦੇ ਅੱਗੇ ਕਦੇ ਬੇਕਸੂਰ ਨਹੀਂ ਮਾਰਿਆ ਗਿਆ। ਮਾਲਕਾ ਤੂੰ ਜਦੋਂ ਇਨਸਾਫ ਕਰਦਾ ਉਦੋਂ ਉਹੀ ਜੀਵ ਆਪਣੇ ਕਰਮ ਭੋਗਦਾ ਹੈ ਜਿਹੜਾ ਕਸੂਰਵਾਰ ਹੁੰਦਾ ਹੈ, ਬੇਕਸੂਰ ਨਹੀਂ। ਫਿਰ ਮਾਲਕਾ ਇਹ ਵੀ ਨਹੀਂ ਹੈ ਵੀ ਅੱਜ ਤੂੰ ਰਾਜਗੱਦੀ 'ਤੇ ਬੈਠਾ ਹੈ ਅਤੇ ਕੱਲ੍ਹ ਨੂੰ ਤੇਰੀ ਰਾਜਗੱਦੀ 'ਤੇ ਕੋਈ ਹੋਰ ਆ ਕੇ ਬਹਿ ਜੇ ਅਤੇ ਉਹ ਆ ਕੇ ਕਵੇ ਵੀ ਮੈਂ ਤਾਂ ਇਹਨੂੰ ਨਹੀਂ, ਮੈਂ ਤਾਂ ਦੂਜੇ ਨੂੰ ਸਜ਼ਾ ਦਊਂ। ਜਿਵੇਂ ਰਾਜੇ ਬਦਲਦੇ ਨੇ, ਰਾਜਿਆਂ ਦੇ ਚਹੇਤੇ ਵੀ ਤਾਂ ਬਦਲਦੇ ਨੇ ਨਾ। ਅੱਜ ਰਾਜਾ ਕੋਈ ਹੋਵੇ, ਉਹਨੇ ਆਪਣੀ ਮਰਜ਼ੀ ਦਾ ਵਜ਼ੀਰ ਰੱਖਿਆ, ਉਹਨੇ ਆਪਣੀ ਮਰਜ਼ੀ ਦੇ ਲੋਕਾਂ ਨੂੰ ਆਜ਼ਾਦ ਰੱਖਿਆ, ਜਿਨ੍ਹਾਂ ਨਾਲ ਉਹਨਾਂ ਦੀ ਬਣਦੀ ਹੈ ਉਹਨਾਂ ਨੂੰ ਉਹ ਕਹਿੰਦਾ ਵੀ ਤੁਸੀਂ ਜੋ ਮਰਜ਼ੀ ਕਰੀ ਚੱਲੋ, ਪਰਵਾਹ ਨਾ ਕਰੋ, ਮੈਂ ਰਾਜਾ। ਅਤੇ ਜਿਨ੍ਹਾਂ ਦੀ ਨਹੀਂ ਬਣਦੀ ਉਹਨਾਂ ਨੂੰ ਐਵੇਂ ਮਾਰੀ ਤੁਰੇ ਜਾਂਦੇ ਨੇ। ਅਤੇ ਜਿੱਦਣ ਰਾਜਾ ਬਦਲ ਜਾਂਦਾ ਹੈ ਉੱਦਣ ਕਹਿੰਦਾ ਵੀ ਹੁਣ ਜਿਨ੍ਹਾਂ ਨੇ ਉਦੋਂ ਰਾਜ ਭੋਗਿਆ ਹੁਣ ਉਹ ਸਾਰੇ ਮਾਰੇ ਜਾਣਗੇ। ਫਿਰ ਉਹ ਆਪਣੇ ਚਹੇਤੇ ਅੱਗੇ ਲੈ ਆਉਂਦਾ। ਪਰ ਅਕਾਲ ਪੁਰਖ ਇੱਕ ਐਸਾ ਰਾਜ ਹੈ, ਗੁਰੂ ਸਾਹਿਬ ਕਹਿੰਦੇ ਮਾਲਕਾ ਤੇਰੀ ਰਾਜਗੱਦੀ 'ਤੇ ਤੂੰ ਹੀ ਬਹਿਣਾ, ਕੋਈ ਦੂਜਾ ਨਹੀਂ। ਇਸੇ ਕਰਕੇ ਬਾਣੀ 'ਚ ਬਚਨ ਪੜ੍ਹਦੇ ਹਾਂ ਆਪਾਂ ਗੁਰੂ ਸਾਹਿਬ ਦੇ, ਕਉ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ। ਅੱਜ ਜਿੰਨੇ ਕੁ ਰਾਜੇ ਬੈਠੇ ਹੋਏ ਨੇ, ਮਾਲਕ ਕਹਿੰਦੇ ਬਸ ਚਾਰ ਕੁ ਦਿਨਾਂ ਦੀ ਇਹਨਾਂ ਦੀ ਨੌਬਤ ਵੱਜਣੀ ਹੈ, ਬਸ ਚਾਰ ਕੁ ਦਿਨ ਦੇ ਢੋਲ ਨੇ, ਵਜਾ ਲੈਣ, ਕਿੰਨੇ ਕੁ ਵਜਾ ਲੈਣਗੇ। ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ, ਇਹਨਾਂ ਦੇ ਜਿੰਨੇ ਵੀ ਦਾਅਵੇ ਨੇ ਉਹ ਸਾਰੇ ਝੂਠੇ ਹੀ ਨੇ, ਅੱਜ ਨਹੀਂ ਤੇ ਕੱਲ ਬਿਣਸ ਜਾਣਗੇ। ਫਿਰ ਸ਼ੇਖ ਹਯਾਤੀ ਜਗ ਨਾ ਕੋਈ ਥਿਰ ਰਹਿਆ, ਜਿਸ ਆਸਣ ਹਮ ਬੈਸੇ ਕੇਤੇ ਵੈਸ ਗਿਆ। ਹੁਣ ਜਿਹੜੇ ਆਸਣ ਤੇ ਅੱਜ ਦਾ ਰਾਜਾ ਬੈਠਾ ਹੋਵੇ ਉਹ ਕਵੇ ਬਸ ਮੈਂ ਹੀ ਰਾਜਾ ਹੈ, ਉਹ ਕਹਿੰਦਾ ਮੈਂ ਰਾਜਾ, ਉਹ ਮੰਨਦਾ। ਔਰ ਰਾਜਸਤਾ ਦੇ ਨਸ਼ੇ 'ਚ ਅੰਨਾ ਹੋਇਆ, ਇੰਨਾ ਕੁ ਅੰਨਾ ਹੋ ਜਾਂਦਾ ਉਹਨੂੰ ਲੱਗਦਾ ਵੀ ਹੁਣ ਮੇਰਾ ਰਾਜ ਤੇ ਕਦੇ ਜਾਣਾ ਹੀ ਨਹੀਂ, ਮੈਂ ਅਟਲ ਹਾਂ। ਗੁਰੂ ਬਾਬਾ ਜੀ ਕਹਿੰਦੇ ਭਾਈ ਜਿਹੜੇ ਆਸਣ ਤੇ ਅੱਜ ਤੂੰ ਬੈਠਾ ਪਤਾ ਹੀ ਨਹੀਂ ਕਿੰਨੇ ਕੁ ਬਹਿ ਗਏ। ਇਹ ਥੋੜ੍ਹੀ ਹੈ ਵੀ ਤੂੰ ਬਹਿ ਗਿਆ ਤੇ ਆਸਣ ਦੇ ਉੱਤੇ ਬਹਿਣ ਵਾਲਿਆਂ ਦੀ ਕਤਾਰ ਮੁੱਕ ਜਾਣੀ। ਬਸ ਇੰਨਾ ਵੀ ਜਿਹੜੇ ਆਸਣ ਤੇ ਤੂੰ ਅੱਜ ਬੈਠਾ ਆਪਣੇ ਆਪ ਨੂੰ ਰਾਜਾ ਦੱਸਦਾ ਤੇ ਨਾ ਬਿਣਸਣ ਵਾਲਾ ਦੱਸਦਾ, ਉਹਦੇ ਵਿੱਚ ਕਤਾਰ ਬੜੀ ਲੰਮੀ ਹੈ, ਤੇਰੇ ਤੋਂ ਮਗਰੋਂ ਬੈਠਣ ਵਾਲਿਆਂ ਦੀ ਵੀ ਤੇ ਤੇਰੇ ਤੋਂ ਪਹਿਲਾਂ ਜਿਹੜੇ ਬੈਠੇ ਉਹਨਾਂ ਦੀ ਵੀ। ਬਸ ਇੰਨਾ ਵੀ ਤੇਰੀ ਗਿਣਤੀ ਵੀ ਉਹਨਾਂ ਵਿੱਚ ਹੀ ਆਏਗੀ ਜਿਹੜੇ ਉਹਦੇ 'ਤੇ ਬੈਠੇ, ਬੈਠਣ ਤੋਂ ਬਾਅਦ 'ਚ ਭਾਈ ਉਹਨਾਂ ਦਾ ਰਾਜ ਭਾਗ ਮੁੱਕ ਗਿਆ। ਤੇਰੀ ਗਿਣਤੀ ਇਹ ਨਹੀਂ ਹੋਣੀ ਵੀ ਤੂੰ ਅਟਲ ਹੋ ਗਿਆ, ਤੇਰਾ ਰਾਜ ਅਟਲ ਹੋ ਗਿਆ, ਬਿਣਸਣਾ ਨਹੀਂ। ਰਾਜ ਤੇ ਉਹਨਾਂ ਦੇ ਵੀ ਨਹੀਂ ਰਹੇ ਜਿਨ੍ਹਾਂ ਨੇ ਕਈ ਕਈ ਸੌ ਸਾਲ ਰਾਜ ਕੀਤੇ, ਬਿਣਸ ਗਏ ਰਾਜ ਸਾਰਿਆਂ ਦੇ, ਕਿਹਦਾ ਅਟਲ ਰਿਹਾ? ਰਾਜ ਇੱਕ ਹੀ ਅਟਲ ਹੈ ਤੇ ਉਹ ਅਟਲ ਹੈ ਅਕਾਲ ਪੁਰਖ ਪਰਮੇਸ਼ਵਰ ਦਾ। ਜੇ ਉਹਦਾ ਰਾਜ ਅਟਲ ਹੈ ਫਿਰ ਉਹਦਾ ਹੁਕਮ ਵੀ ਅਟਲ ਹੈ, ਉਹਦੇ ਹੁਕਮ ਨੂੰ ਟਾਲ ਕੌਣ ਸਕਦਾ? ਉਹਦਾ ਹੁਕਮ ਅਟਲ ਹੈ, ਉਹਦਾ ਇਨਸਾਫ ਸੱਚਾ ਹੈ, ਇਸ ਲਈ ਉਹ ਰਾਜਾ ਵੀ ਸੱਚਾ ਹੈ। ਸੰਸਾਰਿਕ ਰਾਜਾ ਹੋਵੇ ਪ੍ਰਜਾ ਖਿਲਾਫ ਹੋ ਕੇ ਕਹਿੰਦੀ ਹੈ ਅਸੀਂ ਰਾਜਾ ਬਦਲ ਦਿਆਂਗੇ, ਅਕਾਲ ਪੁਰਖ ਦੀ ਖਿਲਾਫਤ ਕੌਣ ਕਰੇ? ਅਕਾਲ ਪੁਰਖ ਦੀ ਖਿਲਾਫਤ ਕਰਦਿਆਂ ਆਖੇ ਕੌਣ ਅਸੀਂ ਰੱਬ ਬਦਲ ਦਿਆਂਗੇ? ਰੱਬ ਵੀ ਬਦਲਿਆ ਜਾਂਦਾ। ਉਹਦੇ ਵਰਗਾ ਰਾਜਾ ਕੋਈ ਨਹੀਂ ਹੈ। ਇਸ ਲਈ ਗੁਰੂ ਸਾਹਿਬ ਕਹਿੰਦੇ ਰਾਜ ਤੇਰਾ ਕਬਹੂ ਨਾ ਜਾਵੇ, ਮਾਲਕਾ ਤੇਰਾ ਰਾਜ ਨਹੀਂ ਕਦੇ ਮਿਟਦਾ, ਤੇਰਾ ਰਾਜ ਕਦੇ ਬਿਣਸਦਾ ਨਹੀਂ। ਫਿਰ ਤੇਰੇ ਰਾਜ ਵਿੱਚ ਕਿਸੇ ਨਾਲ ਬੇਇਨਸਾਫੀ ਵੀ ਨਹੀਂ, ਤੇਰੇ ਰਾਜ ਵਿੱਚ ਕਿਸੇ ਉੱਤੇ ਜ਼ੋਰ ਜ਼ੁਲਮ ਵੀ ਨਹੀਂ, ਤੂੰ ਆਪ ਕਿਰਪਾ ਕਰਕੇ
ਸੰਭਾਲ ਕਰਦਾ। ਜਿਨ੍ਹਾਂ ਨੇ ਤੇਰੇ ਨਾਲ ਪ੍ਰੀਤ ਪਾਈ, ਤੇਰੇ ਨਾਲ ਪ੍ਰੇਮ ਪਾਇਆ, ਉਹਨਾਂ ਉੱਤੇ ਜ਼ੋਰ ਜ਼ੁਲਮ ਕਿਸੇ ਦਾ ਨਹੀਂ ਚੱਲਿਆ। ਅਤੇ ਜੇ ਕਿਸੇ ਨੇ ਚਲਾਉਣ ਦਾ ਯਤਨ ਵੀ ਕੀਤਾ, ਆਪਣੀਆਂ ਪੁਸ਼ਤਾਂ ਤੱਕ ਸਾਰੀਆਂ ਵਿਨਾਸ਼ ਕਰਕੇ ਬੈਠ ਗਏ, ਕੁੱਲਾਂ ਤੱਕ ਵਿਣਸ ਗਈਆਂ ਉਹਨਾਂ ਦੀਆਂ ਜਿਨ੍ਹਾਂ ਨੇ ਰੱਬੀ ਪ੍ਰੇਮ ਪਿਆਰਿਆਂ ਦੇ ਨਾਲ ਜ਼ੁਲਮ ਅਤੇ ਤਸ਼ੱਦਦ ਕੀਤਾ, ਉਹਨਾਂ 'ਤੇ ਜ਼ੁਲਮ ਅਤੇ ਤਸ਼ੱਦਦ ਕੀਤਾ ਨਾ, ਕੁੱਲਾਂ ਵਿਣਸ ਗਈਆਂ। ਐਸੀ ਦਸ਼ਾ ਹੋਈ ਹੈ ਵੀ ਹੁਣ ਕਬਰਾਂ ਦੇ ਉੱਤੇ ਦੀਵਾ ਬਾਲਣ ਵਾਲਾ ਵੀ ਕੋਈ ਨਹੀਂ। ਜਿਵੇਂ ਆਪਾਂ ਇੱਕ ਬਚਨ ਗੁਰੂ ਸਾਹਿਬ ਦੀ ਬਾਣੀ ਦਾ ਪੜ੍ਹਦੇ, ਇੱਕ ਲੱਖ ਪੂਤ ਸਵਾ ਲੱਖ ਨਾਤੀ ਤੇ ਰਾਵਣ ਘਰ ਦੀਆ ਨਾ ਬਾਤੀ, ਹੈ ਨਹੀਂ ਕੋਈ ਦੀਵਾ ਬਾਲਣ ਵਾਲਾ। ਜੇ ਕੋਈ ਉਸ ਅਕਾਲ ਪੁਰਖ ਦੇ ਬਣਾਏ ਇਸ ਸੰਸਾਰ ਵਿੱਚ, ਉਹਦੀ ਬਣਾਈ ਇਸ ਧਰਤੀ ਰੂਪੀ ਧਰਮਸ਼ਾਲਾ ਦੇ ਵਿੱਚ, ਧਰਮ ਕਮਾਉਣ ਦੇ ਅੰਦਰ ਕੁਤਾਹੀ ਕਰਦਾ ਹੈ, ਧਰਮ ਕਮਾਉਣ ਦੇ ਅੰਦਰ ਕੁਤਾਹੀ ਕਰਦਾ ਹੈ, ਫਿਰ ਧਰਮ ਕਮਾਉਣ ਅੰਦਰ ਕੁਤਾਹੀ ਕਰਨ ਵਾਲੇ ਨੂੰ ਆਪਣੇ ਕੀਤੇ ਕਰਮ ਭੋਗਣੇ ਪੈਂਦੇ ਨੇ। ਧਰਤੀ ਧਰਮਸ਼ਾਲਾ, ਧਰਮਸ਼ਾਲਾ ਵਿੱਚ ਕੀ ਕਰੀਦਾ ਹੈ? ਧਰਮ ਕਮਾਈਦਾ ਹੈ। ਜੇ ਧਰਮਸ਼ਾਲਾ ਵਿੱਚ ਧਰਮ ਕਮਾਉਣ ਦੀ ਬਜਾਏ ਕੋਈ ਬੰਦਾ ਪਾਪ ਕਮਾਉਣ ਲੱਗ ਜਾਏ, ਫਿਰ ਧਰਮ ਸਥਾਨ ਦੇ ਉੱਤੇ ਬੈਠੇ ਜਿੰਨੇ ਲੋਕ ਨੇ ਉਹ ਕੀ ਕਹਿੰਦੇ ਨੇ? ਭਾਈ ਇਹ ਪਾਪ ਕਮਾ ਰਿਹਾ। ਫਿਰ ਉਹਦੇ ਨਾਲ ਕੋਈ ਖੜੋਂਦਾ ਹੈ? ਫਿਰ ਜਿੰਨੇ ਵੀ ਸਾਨੂੰ ਸਾਰੇ ਉਹਨੂੰ ਮਾਰਨ ਵਾਲੇ ਪਾਸੇ ਆਉਂਦੇ ਨੇ, ਉਹਨੂੰ ਉੱਥੋਂ ਬਾਹਰ ਕੱਢਣ ਵਾਲੇ ਪੱਖ ਵਿੱਚ ਆਉਂਦੇ ਨੇ ਵੀ ਇਹਨੂੰ ਇੱਥੋਂ ਕੱਢੋ, ਭਾਈ ਇਹਨੇ ਧਰਮਸ਼ਾਲਾ ਦੀ ਪਵਿੱਤਰਤਾ ਨੂੰ ਠੇਸ ਪਹੁੰਚਾਈ ਹੈ, ਇਹਨੇ ਧਰਮਸ਼ਾਲਾ ਦੀ ਮਰਿਆਦਾ ਨੂੰ ਤੋੜਨ ਦਾ ਯਤਨ ਕੀਤਾ ਹੈ। ਧਰਮ ਕਮਾਉਣ ਵਾਲੇ ਅਸਥਾਨ ਦੀ ਜੋ ਮਰਿਆਦਾ ਹੈ, ਜੋ ਨਿਯਮ ਨੇ, ਉਹਨਾਂ ਨਿਯਮਾਂ ਨੂੰ ਤੋੜਨ ਦਾ ਯਤਨ ਕੀਤਾ ਹੈ। ਰੱਬ ਨੇ ਕੀ ਬਣਾਇਆ? ਧਰਤੀ ਧਰਮਸ਼ਾਲ, ਇੱਥੇ ਕੀ ਕਮਾਉਣਾ ਸੀ? ਧਰਮ। ਪਰ ਇੱਥੇ ਆ ਕੇ ਕਈਆਂ ਨੇ ਕੀ ਕੀਤਾ? ਭੈੜੇ ਕਰਮ। ਜਦੋਂ ਭੈੜੇ ਕਰਮ ਕਮਾਏ, ਫਿਰ ਬਾਪੂ ਜੀ ਨੇ ਬਾਣੀ ਦੀ ਮੋਹਰ ਲਾਈ, ਪਾਪ ਕਮਾਵਦਿਆਂ ਤੇਰਾ ਕੋਏ ਨਾ ਬੇਲੀ ਰਾਮ। ਬਿਲਕੁਲ ਇਹਨੇ ਬਿਨ ਜੀ, ਗੁਰੂ ਸਾਹਿਬ ਨੇ ਇਸੇ ਕਰਕੇ ਬਾਣੀ 'ਚ ਕਿਹਾ ਨਾ, ਜੋ ਬ੍ਰਹਿਮੰਡਾ ਸੋਈ ਪਿੰਡਾ, ਜੋ ਖੋਜਾ ਸੋ ਪਾਵੇ। ਜੋ ਬ੍ਰਹਿਮੰਡ ਵਿੱਚ ਆ ਉਹ ਤੇਰੇ ਸਰੀਰ ਵਿੱਚ ਵੀ ਹੈ, ਬਸ ਖੋਜੀ ਚੱਲ। ਜਿਵੇਂ ਜਿਵੇਂ ਖੋਜੀ ਚੱਲੇਗਾ, ਤਿਵੇਂ ਤਿਵੇਂ ਸੋਝੀ ਮਿਲਦੀ ਜਾਏਗੀ। ਹੁਣ ਸੰਸਾਰਕ ਤੌਰ 'ਤੇ ਧਰਮਸ਼ਾਲਾ ਇੱਕ ਧਰਮ ਸਥਾਨ, ਉੱਥੇ ਪਵਿੱਤਰ ਮਰਿਆਦਾ, ਇੱਕ ਉੱਥੇ ਨਿਯਮ ਹੈ ਜਾਣ ਦਾ, ਉਸ ਥਾਂ ਦੇ ਉੱਤੇ ਜਾ ਕੇ ਬੈਠਣ ਦਾ, ਉਸ ਥਾਂ ਦੇ ਉੱਤੇ ਬੈਠ ਕੇ ਕਰਮ ਕਮਾਉਣ ਦਾ ਇੱਕ ਨਿਯਮ ਹੈ, ਇੱਕ ਮਰਿਆਦਾ ਹੈ। ਜਿਹੜਾ ਨਹੀਂ ਕਮਾਉਂਦਾ ਜਾਂ ਉਸ ਮਰਿਆਦਾ ਨੂੰ ਤੋੜਨ ਦਾ ਯਤਨ ਕਰਦਾ, ਉਹਨੂੰ ਕਹਿੰਦੇ ਭਾਈ ਇਹਨੇ ਬੜਾ ਭੈੜਾ ਕਰਮ ਕੀਤਾ ਹੈ, ਇਹਨੇ ਬੇਅਦਬੀ ਕੀਤੀ ਹੈ। ਉਹਨੂੰ ਬੇਅਦਬੀ ਕਰਨ ਵਾਲੇ ਨੂੰ ਫਿਰ ਸਜ਼ਾ ਮਿਲਦੀ। ਗੁਰੂ ਸਾਹਿਬ ਕਹਿੰਦੇ ਰੱਬ ਨੇ ਧਰਮਸ਼ਾਲਾ ਬਣਾਈ ਹੈ, ਭਾਈ ਤੂੰ ਸੋਚ ਕੇ ਚੱਲ, ਧਰਮਸ਼ਾਲਾ ਵਿੱਚ ਕਿਹੜੀ ਮਰਿਆਦਾ ਰਹਿਣੀ ਚਾਹੀਦੀ ਹੈ, ਕਿਹੜੀ ਮਰਿਆਦਾ ਅਨੁਸਾਰ ਮੈਨੂੰ ਜਿਉਣਾ ਚਾਹੀਦਾ। ਜੇ ਉਸ ਮਰਿਆਦਾ ਅਨੁਸਾਰ ਜਿਉਵੇਂ ਤਾਂ ਤੂੰ ਚੰਗਾ, ਜੇ ਨਹੀਂ ਫਿਰ ਇਹ ਗੱਲ ਪੱਲੇ ਨਾਲ ਬੰਨ ਲਾ, ਪਾਪ ਕਮਾਉਂਦੇ ਆ ਤੇਰਾ ਕੋਈ ਨਾ ਬੇਲੀ ਆਰਾਮ। ਤੈਨੂੰ ਕਿਸੇ ਨਹੀਂ ਸੰਭਾਲਣਾ, ਤੇਰੀ ਸੰਭਾਲ ਕਿਸੇ ਨਹੀਂ ਕਰਨੀ। ਸੰਭਾਲ ਤਾਂ ਤੇਰੀ ਤਾਂ ਹੋਏਗੀ ਨਾ ਜੇ ਤੂੰ ਉਹਦੇ ਅਨੁਸਾਰ, ਉਸ ਮਰਿਆਦਾ ਅਨੁਸਾਰ ਰਿਹਾ ਹੋਏਗਾ। ਜੇ ਤੇਰੇ ਕੋਲ ਮਰਿਆਦਾ ਨਹੀਂ, ਤੇਰੇ ਕੋਲ ਉਹ ਮਰਿਆਦਾ, ਉਹ ਕਾਨੂੰਨ, ਉਹ ਨਿਯਮ ਨਹੀਂ ਜਿਨ੍ਹਾਂ ਨਿਯਮਾਂ ਨਾਲ ਧਰਤੀ 'ਤੇ ਰਹਿਣਾ ਹੈ, ਤਾਂ ਫਿਰ ਤੂੰ ਆਪਣੇ ਕੀਤੇ ਕਰਮਾਂ ਨੂੰ ਭੋਗਣਾ ਵੀ ਤਾਂ ਹੈ ਨਾ। ਫਿਰ ਹੁਣ ਜਿਹੜਾ ਪਾਪ ਤੂੰ ਕਮਾਇਆ ਸਜਣਾ, ਉਹ ਤੇਰਾ ਕੀਤਾ ਹੀ ਹੈ, ਅਤੇ ਤੇਰੇ ਕੀਤੇ ਹੋਏ ਦੀ ਫਿਰ ਕੋਈ ਹੋਰ ਸਜ਼ਾ ਕਿਉਂ ਭੋਗੇ? ਇਨਸਾਫ ਵੀ ਤਾਂ ਉਹਨੇ ਹੀ ਕਰਨਾ ਹੈ ਨਾ ਜਿਹਨੇ ਧਰਮਸ਼ਾਲਾ ਬਣਾਈ ਹੈ। ਧਰਮਸ਼ਾਲਾ ਬਣਾਈ ਕਿਹਨੇ?
अकाल पुरख ने जे उन्हें धर्मशाला बनाई है उहदे विच बैठा भी उही है, जे उहदे विच उह बैठा है ते निगरानी कौन कर रहा उही, ते जेड़ा निगरानी करन वाला है उहनू झूठ ते कहा नहीं जा सकता भी तू जाके आखी भाई मैं नहीं कोई होर सी करन वाला, वह जिन्हें इंसाफ करने वो अपने अखी वेख रहे है, अपनी अखी वेख रहे है। भगत रविदास जी ने इसे करके कहा ना, कहो रविदास पयो जब लेखो जोई जोई कीनो सोई सोई देखो, मेरे कर्म मेरे सामने सी, मैं जो जो कीता मैं अखी वेख्या, मैनू विखाउण वाले ने विखाया भी आ लै। जिवें कोई मनुख किसे नू वेखदा है ते आपां कहिंदे आ ना मैं अपनी अखां नाल वेख्या भाई तू ये कर्म कर रहा सी, तू मैनू झूठा किवें आखे, मैं तेनू अपनी अखां नाल वेख्या। अकाल पुरख भी तो यही आखेगा ना भी भाई मैं तेनू सारी जिंदगी तेरी अपनी अखां नाल वेखदा रहा भी तू की कुछ करदा रहा, भेजिया तेनू कादे लई सी, कीता तू की है, भेजिया तेनू धर्मशाला ते सी तू धर्मशाला विच जाके भी धर्म कमाउण दी बजाए अधर्म कमाया, पाप कमाए ने तू, तेरे कर्म बड़े माड़े, हुण अपने कीते हुए कर्मां दी सज़ा भी तेनू भुगतनी पएगी। फिर जिन्हू सज़ा मिलदी होवे उह भी कदे खुश होया जी, रोंदा ते कुरलाउंदा ही है ना, ते जेड़ा जीव दुखी होवे उहनू पुछ के वेखो भी की बनदा, उहदे कोल की है, दुख विच जीव रोंदा ते कुरलाउंदा ही है। असी सोच लैने भी शायद असी कोई माड़ा कर्म नहीं किया, पर माड़ा कर्म ना करके भी सानू ये दुख, असी अपने कर किते कर्मां नू विसर जाने, विसार देने, सानू भुल जाता है, सानू सिर्फ वो चेता रहिंदा जिहड़ा असी चंगा किया होवे, जिहड़ा माड़ा किया उहदे ते ते असी पहलों काटी मारदे भी असी ते किया ही कोई नहीं, पर वो जिहड़ा इंसाफ करन वाला ना वो नहीं भुलदा, उहनू दिन भी चेते हुंदा, उहनू पल भी चेते हुंदा, उहनू घड़ी भी चेते हुंदी, ते उहनू कर्म भी चेते हुंदा भी की कीता, दिन घड़ी पल मुहूर्त सब चेते है, असीं भुल गए, असीं दिन भी भुल गए, वार भी भुल गए, घड़ी भी भुल गए, पल भी भुल गए, उहने सब कुछ चेते रखिया। फिर जदों उन्हें इंसाफ किया उन्हें उस दिन उस घड़ी उस पल नू ख्याल च रखदिया फिर इंसाफ किया कि तू आ कर्म किया सी हुण अपने किते कर्म की सज़ा भी भोग भोगदा इंसान, कर्मां तो भी कोई बच सकिया जी। जिवें गुरु कलगीधर साहब दे कोल आपां पिछले दिनां च ना रात्रि दे दीवाना च विचारिया इतिहास की एक साखी बड़ी प्यारी, एक ना पीर चल के आया गुरु साहब कोल, चंगा सी धर्मी सी, आया गुरु साहब कोल रहा, गुरु पातशाह दे दरबार दा नेम वेख्या भी किन्नी संगत आउंदी है ना, सारा कुछ अखीं वेख्या, धर्मी सी ओ। जदों उन्हें संगत नूं आउंदिआं वेखणा गुरु साहब दे सामने खड़ो के ते अरदास करनी सिख ने, जदों गुरु साहब ने अगों भाग लाउणा, वो दो चार दिन ते हुण उह वेखदा रहा वेखदा रहा, वो चाहुंदा सी भी मैनूं कोई ऐसी विचार मिले भी मैं गुरु कलगीधर साहब नाल विचार कर सकां, ऐसा कोई पख मिले भी मैं गुरु पातशाह नाल वचन विलास कर सकां, गोष्ठी कर सकां। उन्हें वेख्या, फिर उन्हें गुरु साहब नूं एक सवाल किया, कहिंदा जी तुहाडे दर ते सिख बहुत आउंदे, बड़ियां संगतां आउंदियां, पर मैं एक गल वेखी है भी संगतां आके तुहाडे अगे अरदासां करदियां ने, कोई तुहाडे कोल आके दुध मंग रहा, कोई तुहाडे कोल आके पुत मंग रहा, कोई तुहाडे कोल आके धन मंग रहा, कोई तंदुरुस्ती मंग रहा, ते तुसीं भी अगों आखी जाने हो भाई गुरु भला करे भी मालक जी जे सब कुछ कर्मां ते निबड़दा फिर तुसीं झूठ क्यों बोलदे हो,
ਉਹਦਾ ਸਵਾਲ ਸੀ ਇਹ, ਬਾਕਾਇਦਾ ਕਵੀ ਸੰਤੋਖ ਸਿੰਘ ਨੇ ਜ਼ਿਕਰ ਕੀਤਾ, ਫਿਰ ਤੁਸੀਂ ਝੂਠ ਕਿਉਂ ਬੋਲਦੇ? ਵੀ ਸਾਰਾ ਕੁਝ ਜੀਵ ਨੂੰ ਕਰਮਾਂ ਅਨੁਸਾਰ ਮਿਲਣਾ, ਤੁਸੀਂ ਝੂਠ ਬੋਲ ਰਹੇ ਹੋ। ਜਿਹਨੂੰ ਦੁੱਧ ਨਹੀਂ ਮਿਲਣਾ ਉਹਨੂੰ ਦੁੱਧ ਨਹੀਂ ਮਿਲਣਾ, ਜੇ ਤੁਹਾਡੇ ਦਰ ਤੋਂ ਆ ਕੇ ਕੋਈ ਮੰਗ ਰਿਹਾ ਤੁਸੀਂ ਉਹਨੂੰ ਕਿਵੇਂ ਦੇ ਦਿਓਗੇ? ਜੇ ਕਿਸੇ ਕੋਲ ਔਲਾਦ ਹੈ ਨਹੀਂ ਤੇ ਤੁਸੀਂ ਔਲਾਦ ਕਿਵੇਂ ਦੇ ਦਿਓਗੇ? ਉਹਦੇ ਕਰਮ ਨੇ, ਉਹਨੂੰ ਔਲਾਦ ਨਹੀਂ ਮਿਲਣੀ। ਤੁਸੀਂ ਝੂਠ ਬੋਲ ਰਹੇ ਹੋ, ਕਿਉਂ ਝੂਠਾ ਦਿਲਾਸਾ ਦਿੰਦੇ ਹੋ? ਗੁਰੂ ਸਾਹਿਬ ਨੇ ਜਦੋਂ ਦਾ ਸਵਾਲ ਸੁਣਿਆ ਨਾ, ਮਲਕ ਮੁਸਕਰਾ ਪਏ ਤੇ ਸਤਿਗੁਰੂ ਨੇ ਕਿਹਾ, ਕਹਿੰਦੇ ਭਾਈ ਇਹਦੇ ਵਿੱਚ ਝੂਠ ਕੋਈ ਨਹੀਂ ਹੈ, ਇਹਦੇ 'ਚ ਝੂਠ ਕੋਈ ਨਹੀਂ। ਫਿਰ ਸਤਿਗੁਰੂ ਨੇ ਇੱਕ ਉਦਾਹਰਣ ਦੇ ਕੇ ਸਮਝਾਇਆ। ਮਾਲਕ ਕਹਿੰਦੇ ਵੀ ਆਪਾਂ ਇੱਕ ਮੋਹਰ ਤਿਆਰ ਕਰਦੇ ਹਾਂ, ਸਟੈਂਪ। ਉਹ ਮੋਹਰ ਜਦੋਂ ਤਿਆਰ ਕੀਤੀ ਜਾਂਦੀ ਹੈ ਉਹਦੇ ਉੱਤੇ ਅੱਖਰ ਉਲਟੇ ਲਿਖੇ ਹੁੰਦੇ ਨੇ। ਕਦੇ ਵੀ ਤੁਸੀਂ ਵੇਖੋ, ਸਟੈਂਪ ਜਿਹੜੀ ਤਿਆਰ ਹੁੰਦੀ ਹੈ ਉਹਦੇ ਉੱਤੇ ਅੱਖਰ ਉਲਟੇ ਲਿਖੇ ਹੁੰਦੇ ਨੇ। ਜਦੋਂ ਉਹ ਮੋਹਰ ਨੂੰ ਕਾਗਜ਼ ਉੱਤੇ ਲਾਇਆ ਜਾਂਦਾ ਜਾਂ ਕਿਸੇ ਥਾਂ 'ਤੇ ਲਾਇਆ ਜਾਂਦਾ, ਅੱਖਰ ਸਿੱਧੇ ਹੋ ਜਾਂਦੇ। ਹੁਣ ਉਹਦੀ ਬਣਤਰ ਹੈ। ਇਹਨੂੰ ਹੋਰ ਸੁਖਾਲੇ ਰੂਪ 'ਚ ਅੱਜ ਦੀ ਭਾਸ਼ਾ 'ਚ ਸਮਝ ਲਈਏ, ਐਂਬੂਲੈਂਸ ਦੇਖਦੇ ਹਾਂ, ਉਹਦੇ ਅਗਲੇ ਬੰਨੇ ਐਂਬੂਲੈਂਸ ਉਲਟੀ ਲਿਖੀ ਹੁੰਦੇ ਆ, ਅੱਖਰ ਉਲਟੇ ਲਿਖੇ ਹੋਏ। ਜਦੋਂ ਸ਼ੀਸ਼ੇ 'ਚ ਉਹਨੂੰ ਵੇਖਦੇ ਹਾਂ ਤਾਂ ਸਿੱਧੇ ਦਿਸਦੇ। ਆਪਾਂ ਡਰਾਈਵ ਕਰ ਰਹੇ ਹੋਈਏ ਮਗਰ ਐਂਬੂਲੈਂਸ ਹੋਵੇ, ਆਪਾਂ ਆਪਣੀ ਮੋਟਰ ਵਹੀਕਲ ਦੇ ਸ਼ੀਸ਼ੇ 'ਚ ਵੇਖੀਏ ਤਾਂ ਉਹ ਅੱਖਰ ਸਿੱਧੇ ਦਿਸਦੇ। ਬਸ ਉਸੇ ਰੂਪ ਗੁਰੂ ਸਾਹਿਬ ਮੋਹਰ 'ਤੇ ਵੀ ਉੱਦਾਂ ਹੀ ਹੁੰਦਾ, ਜਦੋਂ ਉਹਨੂੰ ਕਾਗਜ਼ 'ਤੇ ਲਾਇਆ ਜਾਂਦਾ ਜਾਂ ਕਿਸੇ ਥਾਂ 'ਤੇ ਲਾਇਆ ਜਾਂਦਾ ਫਿਰ ਉਹ ਸਿੱਧੇ ਲੱਗਦੇ। ਇਹ ਉਦਾਹਰਣ ਦਿੱਤੀ ਗੁਰੂ ਸਾਹਿਬ ਨੇ। ਫਿਰ ਮਾਲਕ ਨੇ ਨਾਲ ਸਮਝਾਇਆ, ਕਹਿੰਦੇ ਮਨੁੱਖ ਦੇ ਕਰਮ ਵੀ ਇੱਦਾਂ ਹੀ ਨੇ। ਕਹਿੰਦੇ ਇਹਦੇ 'ਚ ਗੁਰੂ ਸਾਹਿਬ ਕਹਿੰਦੇ ਇਹਦੇ 'ਚ ਕੋਈ ਦੋ ਰਾਵਾਂ ਨਹੀਂ, ਮਨੁੱਖ ਆਪਣੇ ਕੀਤੇ ਕਰਮ ਭੋਗਦਾ ਹੈ ਔਰ ਭੋਗਣੇ ਵੀ ਪੈਂਦੇ ਨੇ। ਪਰ ਜਦੋਂ ਮਨੁੱਖ ਗੁਰੂ ਦਰ 'ਤੇ ਆਉਂਦਾ, ਇਹਦੇ ਮਸਤਕ ਦੇ ਕਰਮ ਜੇ ਉਲਟੇ ਵੀ ਹੁੰਦੇ ਨੇ ਨਾ, ਜਦੋਂ ਗੁਰੂ ਚਰਨਾਂ 'ਤੇ ਆਪਣਾ ਮਸਤਕ ਰੱਖਦਾ ਫਿਰ ਗੁਰੂ ਇਹਦੇ ਕਰਮ ਸਿੱਧੇ ਕਰਦਾ। ਮਸਤਕ ਦੇ ਕਰਮ ਉਲਟੇ, ਗੁਰੂ ਦਰ 'ਤੇ ਆਇਆ, ਜਿਵੇਂ ਮੋਹਰ ਕਾਗਜ਼ ਉੱਤੇ ਲਾਉਂਦੇ ਹਾਂ ਮੋਹਰ ਦੇ ਅੱਖਰ ਸਿੱਧੇ ਹੋ ਜਾਂਦੇ, ਜਦੋਂ ਗੁਰੂ ਕਾ ਸਿੱਖ ਆ ਕੇ ਆਪਣੇ ਮਸਤਕ ਨੂੰ ਗੁਰੂ ਚਰਨਾਂ 'ਤੇ ਰੱਖਦਾ ਅਤੇ ਫਿਰ ਗੁਰੂ ਚਰਨਾਂ 'ਤੇ ਰੱਖਿਆ ਇਹਦੇ ਕਰਮ ਵੀ ਸਿੱਧੇ ਹੁੰਦੇ। ਜਦੋਂ ਇੰਨੀ ਗੱਲ ਉਹ ਕੰਨੀ ਸੁਣਦਾ ਨਾ, ਫਿਰ ਧੰਨ ਗੁਰੂ ਕਲਗੀਧਰ ਸਾਹਿਬ ਦੇ ਚਰਨਾਂ ਕਮਲਾਂ 'ਤੇ ਸੀਸ ਰੱਖ ਕੇ ਮਾਲਕ ਪਾਤਸ਼ਾਹ ਦੇ ਕੋਲੋਂ ਗੁਰੂ ਸਾਹਿਬ ਦੀ ਬਖਸ਼ਿਸ਼ ਲੈਂਦਾ। ਬਸ ਇੱਦਾਂ ਹੀ ਆ ਜੀ, ਕਰਮ ਆਪਣੇ ਨੇ, ਭੋਗਣੇ ਅਸੀਂ ਨੇ। ਗੁਰੂ ਚਾਹੇ ਤੇ ਖਿਨ ਮਾਤਰ ਸਮੇਂ ਵਿੱਚ ਭੋਗਾ ਦੇ, ਤੇ ਕਈ ਵਾਰੀ ਸਾਰਾ ਸਾਰਾ ਜੀਵਨ ਲੰਘ ਜਾਂਦਾ ਹੈ ਪਰ ਮਨੁੱਖ ਆਪਣੇ ਕਰਮਾਂ ਦਾ ਨਿਬੇੜਾ ਨਹੀਂ ਕਰ ਪਾਉਂਦਾ, ਸਾਰੀ ਸਾਰੀ ਜ਼ਿੰਦਗੀ ਲੰਘ ਜਾਂਦੀ। ਕਰਮਾਂ ਦਾ ਨਿਬੇੜਾ ਕਿਤੇ ਐਵੇਂ ਹੋ ਜਾਂਦਾ ਜੀ, ਜਿਵੇਂ ਜਿਵੇਂ ਕੀਤੇ ਨੇ ਨਾ ਉਵੇਂ ਉਵੇਂ ਭੋਗਣੇ ਹੀ ਪੈਂਦੇ। ਗੁਰੂ ਤਰਸ ਕਰੇ ਤੇ ਕੱਟ ਦੇਵੇ ਉਹ ਗੱਲ ਵੱਖਰੀ ਹੈ। ਐਵੇਂ ਨਹੀਂ ਗੁਰੂ ਪਾਤਸ਼ਾਹ ਅੱਗੇ ਬਾਣੀ 'ਚ ਵਾਰ ਵਾਰ ਅਰਦਾਸਾਂ ਕੀਤੀਆਂ ਵੀ ਮਾਲਕਾ ਬਖਸ਼ ਲੈ ਬਖਸ਼ ਲੈ, ਸਾਡੇ ਕਰਮ ਬਖਸ਼ ਦੇ, ਸਾਡੇ ਕੀਤੇ ਗੁਨਾਹਾਂ ਨੂੰ ਬਖਸ਼ ਦਿਓ, ਹੈ ਨਾ? ਵਾਰ ਵਾਰ ਅਰਦਾਸਾਂ ਕਿਉਂ ਨੇ? ਕਈ ਯਾਰ ਆਪਣੇ ਕੀਤੇ ਕਰਮਾਂ ਨੂੰ ਭੋਗਣ ਦੇ ਲਈ ਹੋ ਸਕਦਾ ਜੀਵ ਨੂੰ ਦੂਰੀ ਯਾਰ ਵੀ ਸੰਸਾਰ 'ਤੇ ਆਉਣਾ ਪਵੇ। ਆਪਣੇ ਕਰਮ ਨੇ ਭੋਗਦਾ। ਮਾਲਕ ਪਾਤਸ਼ਾਹ ਨੇ ਕਿਹਾ ਨਾ ਵੀ ਮਾਲਕਾ ਦੁਬਾਰਾ ਜੰਮਣ ਮਰਨ ਦੇ ਗੇੜ 'ਚ ਨਾ ਪਾਈ, ਨਿਬੇੜ ਦੇ ਇੱਥੇ ਹੀ, ਜਿਵੇਂ ਨਿਬੜਦੀ ਆ ਉਵੇਂ ਨਿਬੇੜ ਦੇ, ਜਿਵੇਂ ਲੇਖਾ ਬਖਸ਼ਿਆ ਜਾਂਦਾ ਬਖਸ਼ ਦੇ, ਪਰ ਦੂਰੀ ਵਾਰ ਦੁਬਾਰਾ ਜੰਮਣ ਮਰਨ ਦੇ ਗੇੜ 'ਚ ਨਾ ਪਾਈ। ਇਹਦਾ ਮਤਲਬ ਜੇ ਲੇਖਾ ਨਹੀਂ ਨਿਬੜਦਾ ਤਾਂ ਫਿਰ ਦੁਬਾਰਾ ਜੰਮਣ ਮਰਨ ਦੇ ਗੇੜ 'ਚ ਆਉਣਾ ਪਵੇਗਾ, ਫਿਰ ਭੋਗਣਾ ਪਵੇਗਾ ਸਭ ਕੁਝ।
ਇਸ ਲਈ ਸਤਿਗੁਰੂ ਜੀ ਪਹਿਲਾਂ ਕਹਿੰਦੇ ਹਉ ਬਲਿਹਾਰੀ ਸਾਚੈ ਨਾਵੈ, ਮਾਲਕਾ ਤੇਰੇ ਇਨਸਾਫ ਤੋਂ ਅਸੀਂ ਕੁਰਬਾਨ ਜਾਂਦੇ ਹਾਂ, ਜਿੱਥੇ ਤੇਰਾ ਇਨਸਾਫ ਸੱਚਾ ਉੱਥੇ ਤੂੰ ਦਿਆਲੂ ਬੜਾ ਹੈ, ਬਖਸ਼ਦਾ ਵੀ ਤਾਂ ਹੀ ਹੈ ਨਾ ਜੀ ਜੇ ਦਿਆਲੂ ਹੈ, ਤੇ ਜੇ ਦਿਆਲੂ ਨਾ ਹੋਵੇ ਤੇ ਬਖਸ਼ੇ ਕਿਵੇਂ? ਜਿਹੜੇ ਜੀਵਾਂ ਦੇ ਕੀਤੇ ਕਰਮਾਂ ਨੂੰ ਉਹ ਬਖਸ਼ ਰਿਹਾ ਜਾਂ ਜੀਵਾਂ ਦੇ ਕੀਤੇ ਗੁਨਾਹਾਂ ਨੂੰ ਬਖਸ਼ ਰਿਹਾ, ਉਹ ਤਾਂ ਹੀ ਬਖਸ਼ ਰਿਹਾ ਨਾ ਜੇ ਦਿਆਲੂ ਹੈ ਤੇ, ਜੇ ਉਦਾਰ ਚਿੱਤ ਹੈ, ਜੇ ਉਦਾਰਤਾ ਉਹਦੇ ਕੋਲ ਨਾ ਹੋਵੇ, ਦਿਆਲਤਾ ਉਹਦੇ ਕੋਲ ਨਾ ਹੋਵੇ ਤੇ ਉਹ ਬਖਸ਼ੇ ਕਿਵੇਂ? ਉਹ ਤਾਂ ਹੀ ਜੀਵ ਦੇ ਗੁਨਾਹਾਂ ਨੂੰ ਬਖਸ਼ਦਾ ਹੈ ਕਿਉਂਕਿ ਉਹਦੇ ਕੋਲ ਉਦਾਰਤਾ ਹੈ, ਖੁੱਲ੍ਹ ਦਿਲੀ ਹੈ ਉਹਦੇ ਕੋਲ, ਉਹ ਆਪਣੀ ਖੁੱਲ੍ਹ ਦਿਲੀ ਕਰਕੇ ਜੀਵਾਂ ਨੂੰ ਬਖਸ਼ ਦਿੰਦਾ ਹੈ। ਇਸੇ ਕਰਕੇ ਸਤਿਗੁਰੂ ਦੀ ਬਾਣੀ ਪੜ੍ਹਦੇ ਹਾਂ ਅਸੀਂ ਆਖਦੇ ਹਾਂ, ਮਾਲਕ ਜੀਓ ਅਸੀਂ ਪਾਪੀ ਹਾਂ, ਤੂੰ ਬਖਸ਼ਣਹਾਰ ਹੈ, ਅਸੀਂ ਉਹ ਜੀਵ ਹਾਂ ਜਿਹੜੇ ਗੁਨਾਹ ਕਰਨ ਵਾਲੇ ਮੈਲੇ ਹਾਂ, ਅਤੇ ਮਾਲਕਾ ਤੂੰ ਉਹ ਹੈ ਜਿਹੜਾ ਦਇਆਲੂ ਦਇਆ ਕਰਨ ਵਾਲਾ, ਅਤੇ ਸਾਨੂੰ ਮੈਲਿਆਂ ਨੂੰ ਉੱਜਲ ਕਰਨ ਵਾਲਾ, ਅਤੇ ਸਾਡੇ ਕੀਤੇ ਹੋਏ ਭੈੜੇ ਕਰਮਾਂ ਨੂੰ ਬਖਸ਼ਣ ਵਾਲਾ ਤੂੰ ਉਹ ਦਾਤਾ ਹੈ, ਇਸ ਕਰਕੇ ਉਹ ਬਖਸ਼ ਰਿਹਾ। ਜਿਵੇਂ ਆਪਾਂ ਇੱਕ ਬਚਨ ਗੁਰੂ ਸਾਹਿਬ ਦਾ ਪੜ੍ਹਦੇ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦਾ, ਸੂਰਠ ਰਾਗ ਦੇ ਵਿੱਚ ਮਾਲਕ ਕਹਿੰਦੇ ਨਾ, ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ ਤੁਮ ਚਤੁਰ ਸਿਆਨੇ, ਤੂੰ ਸਰਬ ਕਲਾ ਕਾ ਗਿਆਤਾ, ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ, ਨੀਕੋ ਠਾਕੁਰ ਦੇਸਾ, ਤੁਮ ਸਭ ਸਾਜੇ ਸਾਜ ਨੇ ਵਾਜੇ, ਜੀਓ ਪਿੰਡ ਦੇ ਪ੍ਰਾਣਾ, ਤੁਮ ਕਰੋ ਭਲਾ ਹਮ ਭਲੋ ਨਾ ਜਾਣੈ, ਤੁਮ ਸਦਾ ਸਦਾ ਦਇਆਲਾ। ਇਹ ਸਾਰਾ ਕੁਝ ਉਸੇ ਅਕਾਲ ਪੁਰਖ ਦਾ ਸੁਭਾਅ ਅਤੇ ਇੱਕ ਪਾਸੇ ਜੀਵ ਦਾ ਸੁਭਾਅ। ਤੁਮ ਕਰੋ ਭਲਾ ਹਮ ਭਲੋ ਨਾ ਜਾਣੈ, ਮਾਲਕਾ ਤੂੰ ਸਾਡਾ ਭਲਾ ਕਰਦਾ, ਅਸੀਂ ਜਾਣਦੇ ਹੀ ਕੁਛ ਨਹੀਂ। ਜੇ ਅਸੀਂ ਨਹੀਂ ਜਾਣਦੇ, ਤੁਮ ਸਦਾ ਸਦਾ ਦਇਆਲਾ, ਤੂੰ ਫਿਰ ਵੀ ਸਾਡੇ 'ਤੇ ਦਇਆਲੂ ਹੈ। ਫਿਰ ਤੁਮ ਨਿਧਾਨ ਅਟਲ ਸੁਲਤਾਨ, ਜੀ ਜੰਤ ਸਭ ਜਾਚੈ, ਮਾਲਕਾ ਤੂੰ ਅਟਲ ਹੈ, ਤੂੰ ਬੜਾ ਵੱਡਾ ਖਜ਼ਾਨਾ ਹੈ, ਤੇਰੇ ਅੱਗੇ ਸਾਰੇ ਜੀਵ ਜੰਤੂ ਜਿੰਨੇ ਤੂੰ ਪੈਦਾ ਕੀਤੇ ਸਭ ਜਾਚੈ, ਜਾਚੈ ਮਤਲਬ ਮੰਗਣਾ, ਸਾਰੇ ਤੇਰੇ ਅੱਗੇ ਜਾਚਨਾ ਕਰਦੇ। ਫਿਰ ਨਾਲ ਇਹ ਆਖਿਆ ਮਾਲਕਾ, ਮੈਂ ਸੇਵਕ ਨਾਨਕ ਵੀ ਆਪ ਜੀ ਦੇ ਅੱਗੇ ਅਰਦਾਸ ਕਰਦਾ, ਕਿਤੇ ਆਪਣੇ ਪਿਆਰਿਆਂ ਦੇ ਕਰਕੇ ਮੈਨੂੰ ਵੀ ਬਖਸ਼ ਲਾ। ਰੱਖ ਸੰਤਨ ਕੈ ਪਾਤਸ਼ਾਹ ਦੇ ਰੂਪ ਵਿੱਚ ਨਾ, ਰੱਬੀ ਪਿਆਰਿਆਂ ਦੇ ਮਗਰ ਕਿਤੇ ਮੇਰਾ ਵੀ ਉਧਾਰ ਕਰਦੇ। ਔਰ ਇੱਕ ਨਹੀਂ ਜੀ, ਬੜੀ ਵਾਰ ਗੁਰੂ ਸਾਹਿਬ ਨੇ ਇਸ ਤਰ੍ਹਾਂ ਦੇ ਬਚਨ ਵਰਤਦੇ, ਅਸੀਂ ਖਤੇ ਬਹੁਤ ਕਮਾਉਂਦੇ, ਗੁਨਾਹ ਅੰਤ ਨਾ ਪਾਰਾਵਾਰ, ਹਾਂ ਤੂੰ ਬਖਸ਼ ਲਵੇਂ ਤੇ ਹੋ ਸਕਦਾ ਵੀ ਅਸੀਂ ਬਚ ਜਾਈਏ, ਜੇ ਤੂੰ ਨਾ ਬਖਸ਼ੇ ਫਿਰ ਮਾਲਕਾ ਭੋਗਣਾ ਤੇ ਪਏਗਾ ਹੀ ਨਾ, ਫਿਰ ਭੋਗਣਾ ਪਏ। ਜਿਵੇਂ ਆਪਾਂ ਇੱਕ ਬਚਨ ਹੋਰ ਪੜ੍ਹਦੇ ਗੁਰੂ ਸਾਹਿਬ ਦਾ, ਧਰਮ ਰਾਏ ਦਰ ਕਾਗਦ ਫਾਰੀ, ਜਨ ਨਾਨਕ ਲੇਖਾ ਸਮਝਾ, ਕਾਗਦ ਫਾੜ ਦੇਵੇ ਅਤੇ ਗੱਲ ਵੱਖਰੀ ਹੈ, ਜੇ ਕਿਤੇ ਲੇਖਾ ਰੱਬ ਮੰਗੇਸੀ ਆ ਬੈਠਾ ਕੱਢ ਵਹੀ ਦੇ ਰੂਪ 'ਚ, ਫਿਰ ਨਹੀਂ ਜੇ ਨਿਬੇੜਾ ਉਹਨਾਂ, ਫਿਰ ਕੋਈ ਨਿਬੇੜਾ ਨਹੀਂ। ਫਿਰ ਤਾਂ ਮਾਲਕ ਪਾਤਸ਼ਾਹ ਨੇ ਬਾਣੀ 'ਚ ਇੱਥੋਂ ਤੱਕ ਕਿਹਾ, ਕਹਿੰਦੇ ਕਦੇ ਬਾਣੀਏ ਨੂੰ ਵੇਖਾਂ ਲੇਖਾ ਕਰਦਿਆਂ, ਇੱਕ ਬਾਣੀਏ ਨੂੰ ਲੇਖਾ ਕਰਦਿਆਂ ਵੇਖ, ਹਿਸਾਬ ਕਰਦਿਆਂ ਵੇਖ, ਅਗਲਾ ਪੰਜੀ ਨਹੀਂ ਛੱਡਦਾ, ਕਹਿੰਦਾ ਵੀ ਪਹਿਲੋਂ ਆਹ ਦੇ ਭਾਈ ਬਾਕੀਆਂ ਨਾਲ ਫੇਰ, ਜਿਵੇਂ ਇੱਕ ਵਿਆਜ ਉੱਤੇ ਦੇਣ ਵਾਲਾ ਧਨ ਅਗਲਾ ਕਹਿੰਦਾ ਪਹਿਲਾਂ ਵਿਆਜ ਪੂਰਾ ਕਰ, ਮੂਲ ਨਾਲ ਫਿਰ ਨਿਬੜਾਂਗੇ, ਪਹਿਲਾਂ ਵਿਆਜ ਦੇ, ਵਿਆਜ ਦੇਵੇਂਗਾ, ਮੂਲ 'ਤੇ ਖੜੋਤਾ ਹੀ ਹੈ ਨਾ, ਮੂਲ 'ਤੇ ਮੋੜਨਾ ਹੀ ਪੈਣਾ, ਪਹਿਲਾਂ ਵਿਆਜ ਦੇ, ਅਗਲਾ ਪਹਿਲਾਂ ਵਿਆਜ ਮੰਗਦਾ। ਸਤਿਗੁਰੂ ਕਹਿੰਦੇ ਜਿੱਦਣ ਉਹ ਬੈਠਦਾ ਉਦਣ ਉਵੇਂ ਹੀ ਬੈਠਦਾ, ਲੇਖਾ ਮੰਗਿਆ ਜਿਉਂ ਬਾਣੀਆਂ, ਜਿਵੇਂ ਉਹ ਮੰਗਦਾ ਨਾ ਉਵੇਂ ਉਹਨੇ ਤੇਰੇ ਤੋਂ ਪੁੱਛਣਾ, ਫਿਰ ਬੈਠਾ ਕੱਢ ਵਹੀ, ਉਹਨੇ ਵਹੀ ਖਾਤਾ ਕੱਢ ਕੇ ਬਹਿ ਜਾਣਾ, ਖੋਲ੍ਹ ਲੈਣਾ ਅਗਲੇ ਨੇ, ਤੇਰਾ ਅਕਾਊਂਟ ਵੀ ਆ ਲੈ ਭਾਈ, ਆਹ ਤੇਰਾ ਲੇਖਾ, ਇਹਦੇ ਵਿੱਚ ਇੰਨਾ ਕੁ ਚੰਗੇ ਕਰਮ
ਜਿਹੜੇ ਨੇ ਉਹ ਕੀਤੇ ਨੇ ਇੰਨੇ ਕੁ ਮਾੜੇ, ਡੈਬਿਟ ਕ੍ਰੈਡਿਟ ਉਹਨੇ ਸਭ ਕੁਝ ਅੱਗੇ ਰੱਖ ਦੇਣਾ ਵੀ ਲੈ ਤੂੰ ਕੀ ਚੰਗਾ ਕਰਦਾ ਰਿਹਾ ਕੀ ਮਾੜਾ ਕਰਦਾ ਰਿਹਾ ਸਭ ਕੁਛ, ਫਿਰ ਹਿਸਾਬ ਕਿਤਾਬ ਅਗਲੇ ਨੇ ਨਾਲ ਹੀ ਬੈਲੈਂਸ ਕੱਢ ਕੇ ਰੱਖਿਆ ਹੋਇਆ ਵੀ ਇੰਨਾ ਕੁ ਤੇਰਾ ਬੈਲੈਂਸ ਬਚਦਾ ਇਹ ਹੁਣ ਤੂੰ ਵੇਖ ਲਾ ਵੀ ਕਿਵੇਂ ਭੋਗਣਾ। ਨਿਬੇੜਦਾ ਉਹ ਇਸੇ ਕਰਕੇ ਗੁਰੂ ਸਾਹਿਬ ਕਹਿ ਰਹੇ ਨੇ ਮਾਲਕਾ ਹੌਂਬਲੇ ਹਾਰੀ ਸੱਚ ਹੈ ਨਾਮ, ਅਸੀਂ ਤੇਰੇ ਇਸ ਇਨਸਾਫ਼ ਤੋਂ ਕੁਰਬਾਨ ਜਾਂਦੇ ਹਾਂ ਜਿਹੜਾ ਤੂੰ ਹਰ ਜੀਵ ਨਾਲ ਕਰਦਾ, ਕਿਸੇ ਨਾਲ ਨਹੀਂ ਜੀ ਨਾ ਇਨਸਾਫ਼ੀ, ਕੋਈ ਗਰੀਬ ਹੈ ਕੋਈ ਅਮੀਰ ਹੈ, ਬਸ ਇੰਨਾ ਕੁ ਹੋਇਆ ਕਿ ਸਾਡੀ ਮੱਤ ਛੋਟੀ ਹੈ ਔਰ ਸਾਨੂੰ ਇਹ ਲੱਗਣ ਲੱਗ ਜਾਂਦਾ ਕਿ ਰੱਬ ਸਾਡੇ ਨਾਲ ਨਾ ਇਨਸਾਫ਼ੀ ਕਰ ਰਿਹਾ, ਪਰ ਨਾ ਇਨਸਾਫ਼ੀ ਨਹੀਂ ਹੈ, ਇਨਸਾਫ਼ ਹੈ ਉਹਦਾ। ਸਮਾਂ ਪੈਣ 'ਤੇ ਸਾਨੂੰ ਸਮਝ ਲੱਗਦੀ ਹੈ ਉਹ ਇਨਸਾਫ਼ ਹੀ ਕਰ ਰਿਹਾ ਸੀ ਨਾ ਇਨਸਾਫ਼ੀ ਨੇ। ਹਉਂ ਬਲਿਹਾਰੀ ਸੱਚ ਹੈ ਨਾਮ, ਰਾਜ ਤੇਰਾ ਕਬਹੂ ਨਾ ਜਾਵੇ, ਮਾਲਕਾ ਤੇਰਾ ਰਾਜ ਅਟਲ ਹੈ ਤੇ ਕਦੇ ਵੀ ਤੇਰਾ ਰਾਜ ਬਿਣਸਣ

ਫਿਰ ਜੀ ਮਾਲਕ ਨੇ ਅਗਲੀ ਪੰਗਤੀ 'ਚ ਫਿਰ ਸਪਸ਼ਟ ਕੀਤਾ ਨਾ, ਰਾਜੋ ਤਾਂ ਤੇਰਾ ਸਦਾ ਨੇਹ ਚੱਲ। ਮਾਲਕਾ ਰਾਜ ਤੇ ਤੇਰਾ ਹਮੇਸ਼ਾ ਹੀ ਅਟਲ ਹੈ, ਔਰ ਇੰਨਾ ਕੁ ਅਟਲ ਹੈ ਇਹ ਕਬਹੂ ਨਾ ਜਾਵੇ, ਇਹ ਨਹੀਂ ਜਾਂਦਾ ਕਿਤੇ, ਕੋਈ ਤੇਰੇ ਕੋਲੋਂ ਤੇਰਾ ਤਖਤ ਖੋਣ ਵਾਲਾ ਨਹੀਂ ਆ ਸਕਦਾ ਵੀ ਉੱਠ ਪਾਈ ਇੱਥੇ ਮੈਂ ਬਹਿਣਾ। ਜਿਵੇਂ ਆਪਾਂ ਨਾ ਮਿਥਿਹਾਸ ਪੜ੍ਹਦੇ ਹਾਂ, ਦੇਵਤਿਆਂ ਅਤੇ ਦੈਂਤਾਂ ਦੀ ਜੰਗ ਹੁੰਦੀ, ਦੇਵਤਿਆਂ ਅਤੇ ਦੈਂਤਾਂ ਦੀ ਲੜਾਈ ਹੁੰਦੀ। ਦੇਵਤਿਆਂ ਨੂੰ ਇਹੀ ਚਿੰਤਾ ਬਣੀ ਰਹਿੰਦੀ ਵੀ ਦੈਂਤ ਕਿਤੇ ਸਾਡਾ ਰਾਜ ਭਾਗ ਨਾ ਖੋਹ ਲੈਣ, ਫਿਰ ਉਹ ਆਪਣੇ ਰਾਜ ਭਾਗ ਨੂੰ ਬਚਾਉਣ ਵਾਸਤੇ ਤਰਲੇ ਮਿੰਨਤਾਂ ਕਰਦੇ ਨਾ ਵੀ ਸਾਡਾ ਰਾਜ ਭਾਗ ਬਣਿਆ ਰਹੇ। ਮਾਲਕਾ ਅਕਾਲ ਪੁਰਖ ਜੀ ਕੋਈ ਐਸਾ ਖੇਡ ਕਲਾ ਵਰਤਾਓ ਵੀ ਸਾਡਾ ਰਾਜ ਭਾਗ ਬਚਿਆ ਰਹੇ। ਉਹਨਾਂ ਨੂੰ ਆਪਣੇ ਰਾਜ ਭਾਗ ਜਾਣ ਦੀ ਚਿੰਤਾ ਹੈ, ਅਕਾਲ ਪੁਰਖ ਨੂੰ ਕੋਈ ਚਿੰਤਾ ਨਹੀਂ, ਕਿਉਂਕਿ ਨਾ ਉਹਦੇ ਅੱਗੇ ਕੋਈ ਦੈਂਤ ਖੜੋਵੇ ਅਤੇ ਨਾ ਕੋਈ ਦੇਵ ਖੜੋਵੇ, ਉਹ ਤਾਂ ਸਾਰਿਆਂ ਤੋਂ ਵੱਡਾ ਅਤੇ ਵਿਸ਼ਾਲ ਬਲ ਰੱਖਣ ਵਾਲਾ। ਆ ਮਨੁੱਖ ਨਰ ਆਮ ਕੀ ਪਾਇਆ ਰੱਖਦਾ ਜਿਹੜਾ ਰੱਬ ਦੇ ਅੱਗੇ ਜਾ ਕੇ ਆਗੇ ਵੀ ਮੈਂ ਤੇਰੇ ਕੋਲੋਂ ਤੇਰਾ ਰਾਜ ਖੋਣ ਆਇਆ। ਨਹੀਂ, ਰਾਜੋ ਤਾਂ ਤੇਰਾ ਸਦਾ ਨਿਹ ਚੱਲ, ਇਹ ਕਬਹੂ ਨਾ ਜਾਵੇ। ਮਾਲਕਾ ਇਹ ਕਦੇ ਵੀ ਵਿਣਸਣ ਵਾਲਾ ਨਹੀਂ, ਇਹ ਹਮੇਸ਼ਾ ਹੀ ਅਟਲ।

ਫਿਰ ਅਗਲੀ ਪੰਕਤੀ, ਜਿਵੇਂ ਆਪਾਂ ਪਹਿਲਾਂ ਜ਼ਿਕਰ ਕੀਤਾ ਵੀ ਰਾਜ ਉਹ ਹੈ, ਅਸੀਂ ਉਹਦੇ ਚਾਕਰ ਹਾਂ, ਬਸ ਇੱਥੇ ਆ ਕੇ ਚਾਕਰ ਜਿਹੜੇ ਉਹ ਬਦਲ ਜਾਂਦੇ ਨੇ, ਕੁਝ ਕੁ ਚੰਗੇ ਤੇ ਕੁਝ ਕੁ ਮੰਦੇ। ਕੁਝ ਚਾਕਰ ਉਹ ਨੇ ਜਿਹੜੇ ਖਸਮ ਦੇ ਭਾਏ ਵਿੱਚ ਚੱਲਣ ਵਾਲੇ, ਕੁਝ ਚਾਕਰ ਉਹ ਨੇ ਜਿਹੜੇ ਖਸਮ ਨਾਲ ਗਰਭਵਾਦ ਕਰਨ ਵਾਲੇ। ਹੁਣ ਗੁਰੂ ਸਾਹਿਬ ਨੇ ਉਹਨਾਂ ਦਾ ਜ਼ਿਕਰ ਕੀਤਾ ਜਿਹੜੇ ਭਾਏ ਵਿੱਚ ਚੱਲਣ ਵਾਲੇ। ਗੁਰੂ ਸਾਹਿਬ ਕਹਿੰਦੇ ਚਾਕਰ ਤਾਂ ਤੇਰਾ ਸੋਏ ਹੋਵੇ, ਮਾਲਕਾ ਤੇਰਾ ਚਾਕਰ ਤੇ ਉਹ ਹੀ ਹੈ, ਕੌਣ ਜੋਏ ਸਹਿਜ ਸਮਾਵੇ, ਜਿਹੜਾ ਅਡੋਲ ਚਿੱਤ ਹੋ ਕੇ ਟਿਕ ਜਾਂਦਾ ਹੈ, ਜਿਹੜਾ ਆਪਣੇ ਮਨ ਨੂੰ ਡੋਲਣ ਨਹੀਂ ਦਿੰਦਾ, ਉਹ ਤੇਰਾ ਚਾਕਰ ਹੈ। ਤੇ ਜਿਹਦਾ ਮਨ ਸਥਿਰਤਾ ਹੀ ਨਾ ਪਾਵੇ। ਹੁਣ ਚਾਕਰ ਨੂੰ ਆਪਣੇ ਮਾਲਕ ਤੇ ਭਰੋਸਾ ਤੇ ਹੋਣਾ ਚਾਹੀਦਾ ਹੈ ਨਾ ਜੀ। ਤੇ ਜਿਹੜੇ ਚਾਕਰ ਨੂੰ ਆਪਣੇ ਮਾਲਕ ਤੇ ਭਰੋਸਾ ਨਾ ਹੋਵੇ, ਉਹ ਕਦੇ ਮਾਲਕ ਦੇ ਦਰ ਦਾ ਬਣ ਕੇ ਹੀ ਨਹੀਂ ਰਹਿੰਦਾ, ਉਹ ਕਦੇ ਨਹੀਂ ਮਾਲਕ ਦਾ ਬਣਦਾ। ਉਹਨੂੰ ਤੇ ਇਹ ਆ ਵੀ ਇਹ ਨਹੀਂ ਤੇ ਦੂਜਾ ਸਹੀ। ਤੇ ਜਿਹਨੂੰ ਭਰੋਸਾ ਹੋਵੇ ਉਹ ਕਹਿੰਦਾ ਨਹੀਂ ਮੇਰਾ ਮਾਲਕ ਚੰਗਾ, ਮੈਨੂੰ ਮੇਰੇ ਮਾਲਕ ਤੇ ਭਰੋਸਾ, ਮੈਨੂੰ ਸਮਾਂ ਚੰਗਾ ਆਵੇ, ਮੇਰਾ ਸਮਾਂ ਮਾੜਾ, ਮੇਰਾ ਮਾਲਕ ਮੇਰੇ ਨਾਲ ਖੜੋਤਾ। ਉਹ ਭਰੋਸੇ, ਉਹਦਾ ਚਿੱਤ ਅਡੋਲ ਹੈ ਨਾ। ਤੇ ਜਿਹਦਾ ਚਿੱਤ ਅਡੋਲ ਨਾ ਹੋਵੇ ਉਹ ਕਹਿੰਦਾ ਚੰਗਾ ਸਮਾਂ ਹੈ, ਠੀਕ ਹੈ, ਮੇਰਾ ਮਾਲਕ ਹੈ। ਕੱਲ ਨੂੰ ਸਮਾਂ ਮਾੜਾ, ਉਹ ਕਹਿੰਦੇ ਮਾਲਕ ਇਹ ਵੀ ਕੋਈ ਮਾਲਕ ਹੈ, ਆਪਾਂ ਕਿਸੇ ਹੋਰ ਦਾ ਸਹਾਰਾ ਲਈਏ ਚੱਲ ਕੇ। ਉਹ ਦਰਵਾਜ਼ਾ ਦੂਜਾ ਖੜਕਾ ਲੈਂਦਾ, ਉਹ ਦੂਜੇ ਦਰ ਨੂੰ ਖੜਕਾ ਲੈਂਦਾ। ਪਰ ਗੁਰੂ ਪਾਤਸ਼ਾਹ ਕਹਿੰਦੇ ਭਾਈ ਚਾਕਰ ਉਹ ਹੀ ਹੈ ਜਿਹੜਾ ਅਡੋਲ ਚਿੱਤ ਹੋ ਕੇ ਰਵੇ। ਚਾਕਰ ਲੱਗਾ, ਚਾਕਰ ਹੀ ਜੇ ਚੱਲੇ, ਖਸਮੇ ਭਾਏ ਵਾਲੀ ਖੇਡ ਹੈ ਨਾ ਜੀ। ਇਹ ਤੇ ਨਹੀਂ ਵੀ ਹੁਣ ਜਿਵੇਂ ਇੱਕ ਬਚਨ ਗੁਰੂ ਸਾਹਿਬ ਦੀ ਬਾਣੀ ਦਾ ਹੋਰ ਪੜੋ। ਮੱਲ ਕਹਿੰਦੇ ਸਾਹਿਬ ਸੰਕਟ ਵੈ ਸੇਵਕ ਭੱਜੈ, ਚਿਰੰਕਾਲ ਨਾ ਜੀਵੈ ਦੋ ਕੁੱਲ ਲੱਜੈ। ਆਪਣੀਆਂ ਦੋਵੇਂ ਕੁੱਲਾਂ ਲੱਜੈ, ਸ਼ਰਮਿੰਦਿਆਂ ਕਰ ਲੈਂਦਾ, ਨਾਨਕੇ ਵੀ ਔਰ ਦਾਦਕੇ ਵੀ। ਕੌਣ? ਸੇਵਕ ਭੱਜੈ, ਜਿਹੜਾ ਸੇਵਕ ਭੱਜ ਜਾਂਦਾ। ਕਦੋਂ? ਸਾਹਿਬ ਸੰਕਟ ਵੈ, ਮਾਲਕ ਦੇ ਉੱਤੇ ਮੁਸ਼ਕਲ ਘੜੀ ਆਣ ਪਈ, ਨੌਕਰ ਪਹਿਲਾਂ ਭੱਜਿਆ ਵੀ ਮੈਂ ਕੀ ਲੈਣਾ, ਦੌੜ ਗਿਆ। ਮਾਲਕ ਦਾ ਸਮਾਂ, ਮਾਲਕ ਨਿਬੜੇ, ਉਹ ਦੌੜ ਗਿਆ। ਗੁਰੂ ਸਾਹਿਬ ਕਹਿੰਦੇ ਚਿਰੰਕਾਲ ਨਾ ਜੀਵੈ, ਜਿਹੜਾ ਇੱਦਾਂ ਦਾ ਹੈ ਨਾ, ਫਿਰ ਉਹ ਬਹੁਤਾ ਲੰਮਾ ਸਮਾਂ ਨਹੀਂ ਜਿਉਂਦਾ ਹੁੰਦਾ, ਮਰਦਾ ਵੀ ਹੈ। ਫਿਰ ਮਰਦਾ ਮਰਦਾ ਆਪਣੀਆਂ ਕੁੱਲਾਂ ਤੱਕ ਦੀ ਇੱਜ਼ਤ ਰੋਲ ਕੇ ਚਲਾ ਜਾਂਦਾ, ਸ਼ਰਮਿੰਦਿਆਂ ਕਰਕੇ ਜਾਂਦਾ, ਦੋਵਾਂ ਕੁੱਲਾਂ ਨੂੰ ਹੀ, ਦਾਦਕਿਆਂ ਦੀ ਵੀ ਅਤੇ ਨਾਨਕਿਆਂ ਦੀ ਵੀ। ਦੋਵੇਂ ਕੁੱਲਾਂ ਲੱਜਤ ਕਰ ਗਿਆ, ਲੱਜਤ ਮਤਲਬ ਸ਼ਰਮਿੰਦਿਆਂ। ਹੁਣ ਜੇ ਸਮਾਂ ਮਾਲਕ ਤੇ, ਕਿਉਂਕਿ ਹਾਲਾਤ ਨੇ ਜੀ, ਬਦਲ ਸਕਦੇ ਨੇ, ਕੋਈ ਇਹਦੇ 'ਚ ਚੰਗਾ ਜਾਂ ਕੋਈ ਇਹਦੇ 'ਚ ਕਿਸੇ ਦਾ ਜ਼ੋਰ ਤੇ ਨਹੀਂ ਹੈ। ਹੁਣ ਜੇ ਕੋਈ ਸੰਸਾਰਕ ਤੌਰ 'ਤੇ ਮਾਲਕ ਹੈ, ਸਮਾਂ ਬਦਲ ਗਿਆ, ਹਾਲਾਤ ਨਾਜੁਕ ਆ ਗਏ, ਤਾਂ ਸੇਵਕ ਨੂੰ ਤਾਂ ਨਾਲ ਖੜੋਣਾ ਚਾਹੀਦਾ ਨਾ। ਸੇਵਕ ਪਹਿਲਾਂ ਭੱਜ ਗਿਆ, ਗੁਰੂ ਪਾਤਸ਼ਾਹ ਕਹਿੰਦੇ ਫਿਰ ਕੀ ਹੋਇਆ? ਮਾਲਕ ਦੇ ਦਿਨ ਫਿਰ ਬਦਲ ਜਾਣਗੇ, ਮਾਲਕ ਨੇ ਤਾਂ ਫਿਰ ਮਾਲਕ ਹੀ ਰਹਿਣਾ, ਅਤੇ ਸੇਵਕ ਮੁੜ ਕੇ ਸੇਵਕੀ ਜੋਗਾ ਵੀ ਨਹੀਂ ਰਹਿ ਜਾਂਦਾ, ਉਹ ਤਾਂ ਚਾਕਰੀ ਜੋਗਾ ਵੀ ਨਹੀਂ ਰਹਿ ਜਾਂਦਾ। ਉਹ ਮੁੜ ਕੇ ਆ ਕੇ ਥੋੜ੍ਹੀ ਕਵੇਗਾ ਜੀ ਤੁਸੀਂ ਮਾਲਕ ਹੋ, ਮੈਂ ਤੁਹਾਡਾ ਸੇਵਕ ਹਾਂ। ਭਾਈ ਜਦੋਂ ਭੱਜਿਆ ਸੀ ਉਦੋਂ ਤੈਨੂੰ ਕਿੱਥੇ, ਉਦੋਂ ਤੈਨੂੰ ਯਾਦ ਨਹੀਂ ਆਇਆ ਵੀ ਮੈਂ ਮਾਲਕ ਅਤੇ ਤੂੰ ਸੇਵਕ ਹੈ, ਉਦੋਂ ਤੂੰ ਦੌੜ ਗਿਆ। ਇਸੇ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਮਾਲਕਾ ਤੇਰਾ ਚਾਕਰ ਉਹ ਹੀ ਹੈ ਜਿਹਨੂੰ ਤੇਰੇ 'ਤੇ ਭਰੋਸਾ ਹੈ, ਜਿਹਨੂੰ ਤੇਰੇ 'ਤੇ ਭਰੋਸਾ ਨਹੀਂ ਉਹ ਤੇਰਾ ਚਾਕਰ ਨਹੀਂ ਬਣ ਸਕਦਾ, ਉਹ ਤੇਰਾ ਸੇਵਕ ਕਿੱਥੋਂ ਬਣ ਜਾਏਗਾ। ਉਹਨੇ ਤੇ ਫੇਰ ਸੰਸਾਰ ਵਾਂਗੂ ਹੀ ਕਰਨਾ ਨਾ, ਚੜ੍ਹਦੇ ਸੂਰਜ ਨੂੰ ਵੇਖ ਕੇ ਸਲਾਮ ਕਰਨੀ। ਇਹ ਤੇ ਜੇ ਸਾਰਾ ਕੁਛ ਮਿਲੀ ਜਾਵੇ ਤੇ ਰੱਬ ਸਾਡਾ, ਜੇ ਨਾ ਮਿਲੇ ਤੇ ਰੱਬ ਸਾਡਾ ਵੈਰੀ ਹੈ, ਅਸੀਂ ਚਾਕਰ ਕਿੱਥੋਂ ਬਣ ਜਾਣਾ। ਚਾਕਰ ਤਾਂ ਤੇਰਾ ਸੋਏ ਹੋਵੇ ਜੋ ਸਹਿਜ ਸਮਾਵੇ,
ਮਾਲਕ ਕਹਿੰਦੇ ਜਿਹੜਾ ਸਹਿਜ ਵਿੱਚ ਸਮਾਉਂਦਾ ਹੈ ਉਹ ਹੀ ਉਹਦਾ ਚਾਕਰ ਹੈ। ਇਹਦਾ ਮਤਲਬ ਕਿਤੇ ਨਾ ਕਿਤੇ ਅਸੀਂ ਆਪਣੇ ਆਪ ਨੂੰ ਪੜਚੋਲ ਕੇ ਫਰੋਲ ਕੇ ਆਪਣੇ ਅੰਦਰ ਨੂੰ ਫਰੋਲ ਕੇ ਵੇਖਾਂਗੇ, ਸਾਡੀ ਗਿਣਤੀ ਨਹੀਂ ਜੇ ਆਉਣੀ ਸੇਵਕਾਂ ਵਿੱਚ, ਕਿਉਂਕਿ ਅਸੀਂ ਵੀ ਉਦੋਂ ਹੀ ਸੇਵਕ ਬਣਦੇ ਹਾਂ ਜਦੋਂ ਉਹ ਸਭ ਕੁਛ ਦੇਈ ਜਾਂਦਾ। ਮਾਲਕਾ ਅਸੀਂ ਤੇਰੇ ਸੇਵਕ, ਤੂੰ ਸਾਡਾ ਮਾਲਕ, ਬੜੀ ਦਇਆ ਕੀਤੀ ਸਾਡੇ 'ਤੇ, ਐਂ ਰੰਗ ਭਾਗ ਲਾਏ ਹੋਏ, ਕਿਤੇ ਰਤਾ ਮਾਤਰ ਕੁਝ ਚਿਰ ਵਾਸਤੇ ਸਮਾਂ ਨਾਜੁਕ ਬਣ ਜੇ, ਫਿਰ ਪੁੱਛੋ ਰੱਬ ਨੂੰ ਅਤੇ ਆਪਣੇ ਮਨ ਨੂੰ ਵੀ ਹੁਣ ਤੇਰੇ ਰੰਗ ਭਾਗ ਕਿੱਥੇ, ਜਿਹੜੇ ਮਨਾਂ ਤੋਂ ਕਹਿੰਦਾ ਸਹਿ ਵੀ ਰੱਬ ਜੀ ਤੁਸੀਂ ਰੰਗ ਭਾਗ ਲਾਏ, ਹੁਣ ਮਨ ਨੂੰ ਪੁੱਛੋ। ਹਾਂ ਫਿਰ ਉਦੋਂ ਮਨ ਕੀ ਕਹਿੰਦਾ, ਰੱਬ ਤੇ ਵੈਰੀ ਹੈ ਮੇਰਾ, ਉਹ ਵੀ ਮੈਨੂੰ ਖੁਸ਼ ਨਹੀਂ ਵੇਖ ਸਕਦਾ, ਮੈਨੂੰ ਪ੍ਰਸੰਨਤਾ ਵੇ ਨਾ, ਕਿੰਨਾ ਕੁਝ ਫਿਰ ਮਨ ਕਹਿੰਦਾ। ਮਤਲਬ ਅਸੀਂ ਸੇਵਕਾਂ ਦੀ ਗਿਣਤੀ ਵਿੱਚ ਨਹੀਂ ਆਉਣਾ, ਕਿਉਂਕਿ ਸਾਡਾ ਚਿੱਤ ਡੋਲ ਜਾਂਦਾ ਹੈ। ਜਿਨ੍ਹਾਂ ਨੇ ਅਡੋਲ ਚਿੱਤ ਰੱਖੇ ਨੇ ਉਹਨਾਂ ਨੂੰ ਪੁੱਛ ਕੇ ਵੇਖੋ, ਉਹਨਾਂ ਨੂੰ ਪੁੱਛ ਕੇ ਵੇਖੋ ਵੀ ਭਾਈ ਜਦੋਂ ਤੁਸੀਂ ਅਡੋਲ ਚਿੱਤ ਵਿੱਚ ਬੈਠੇ ਹੋ, ਤੁਸੀਂ ਸਾਰੀਆਂ ਸੁੱਖ ਸਹੂਲਤਾਂ ਭੋਗ ਰਹੇ ਹੋ, ਪਰ ਇੱਕੋ ਵੇਲੇ ਤੁਹਾਨੂੰ ਮੌਤ ਗਲ ਨਾਲ ਲਾਉਣੀ ਪੈ ਗਈ, ਤੇ ਤੁਸੀਂ ਡੋਲੇ ਕਿਉਂ ਨਹੀਂ? ਪੁੱਛ ਕੇ ਵੇਖੋ ਹਾਂ ਉਹਨਾਂ ਸਿੱਖਾਂ ਨੂੰ ਜਿਨ੍ਹਾਂ ਨੇ ਆਪਣੀਆਂ ਖੱਲਾਂ ਤੱਕ ਲੁਹਾਈਆਂ, ਡੋਲਣ ਦਿੱਤਾ ਕਿਤੇ ਚਿੱਤ? ਸਾਨੂੰ ਖੱਲ ਤੇ ਨਹੀਂ ਲਹਾਉਣੀ ਪੈ ਰਹੀ, ਸਾਨੂੰ ਤੇ ਬਸ 4 ਟਕੇ ਘੱਟਦੇ ਦਿਸੇ, ਤੇ ਅਸੀਂ ਰੋ ਕੁਰਲਾ ਉੱਠੇ ਵੀ ਰੱਬਾ ਬੜੀ ਮਾੜੀ ਹੋ ਗਈ ਸਾਡੇ ਨਾਲ, ਬੜਾ ਮਾੜਾ ਕੀਤਾ, ਸਿਰਫ 4 ਟਕੇ ਘੱਟਦੇ ਦਿਸੇ ਨੇ, ਕਿਸੇ ਨੇ ਪੁੱਠੀ ਖੱਲ ਨਹੀਂ ਲਾਉਣੀ ਸਾਡੀ। ਉਹਨੂੰ, ਉਸ ਗੁਰੂ ਪਿਆਰੇ ਨੂੰ ਪੁੱਛ ਕੇ ਵੇਖੋ ਹਾਂ ਜਿਹਨੂੰ ਦੋਵਾਂ ਲੱਤਾਂ ਨਾਲ ਬੰਨ ਕੇ, ਇੱਕ ਇੱਕ ਲੱਤ ਨਾਲ ਇੱਕ ਇੱਕ ਹਾਥੀ ਬੰਨ ਕੇ, ਤੇ ਦੋਵੇਂ ਹਾਥੀ ਓਪੋਜ਼ਿਟ ਵੱਖਰੀਆਂ ਦਿਸ਼ਾਵਾਂ 'ਚ ਤੋਰਤੇ, ਤੇ ਜਿਹੜਾ ਵਿਚਾਲੋਂ ਸਰੀਰ ਦੋ ਹਿੱਸੇ ਹੋ ਗਿਆ, ਉਹਨੂੰ ਪੁੱਛ ਕੇ ਵੇਖੋ ਵੀ ਭਾਈ ਤੇਰਾ ਮਨ ਕਿਉਂ ਨਹੀਂ ਡੋਲਿਆ? ਸਾਨੂੰ ਤੇ ਨਹੀਂ ਕੋਈ ਇਸ ਤਰ੍ਹਾਂ ਵਿਚਾਲੋਂ ਪੜਨ ਲੱਗਿਆ, ਸਾਨੂੰ ਤੇ ਸਿਰਫ ਕੁਝ ਕੁ ਨਾਜੁਕ ਹਾਲਾਤ ਹੀ ਦਿਸੇ ਨਾ, ਵੀ ਅਸੀਂ 36 ਪ੍ਰਕਾਰ ਦੇ ਭੋਜਨ ਖਾਂਦੇ ਸਾਂ, ਆ 4 ਕੁ ਦਿਨ ਦਾਲ ਨਾਲ ਫੁਲਕਾ ਖਾਣਾ ਪੈ ਗਿਆ ਤੇ ਸਾਨੂੰ ਆਪਣਾ ਦਫੜੀ ਪੈ ਜਾਂਦੀ, ਰੱਬਾ ਤੂੰ ਤੇ ਸਾਡੇ ਨਾਲ ਮਾੜੀ ਬੜੀ ਕੀਤੀ। ਮਨ ਡੋਲ ਗਿਆ, ਅਸੀਂ ਕਿੱਥੋਂ ਪ੍ਰਵਾਨ ਹੋ ਜਾਣਾ? ਸੇਵਕ ਉਹ ਜਿਹਦਾ ਹਿਰਦਾ ਅਡੋਲ ਰਵੇ, ਜਿੱਥੇ ਮਾਲਕ ਰੱਖੇ ਉੱਥੇ ਉਹਦੀ ਰਜ਼ਾ ਵਿੱਚ ਰਾਜ਼ੀ ਰਹਿ ਜਾਣਾ, ਇਹ ਸੇਵਕੀ ਹੈ ਤੇ ਇਹੀ ਸੇਵਕ ਜੇ। ਮਾਲਕ ਦੇ ਘਰ 'ਚ ਨੌਕਰੀ ਕਰਦੇ ਹੋਈਏ ਉਹਨੂੰ ਕਹਿ ਦਈਏ ਵੀ ਮਾਲਕਾ ਥਾਂ ਟਿਕਾਣਾ ਹੈ ਨਹੀਂ ਕਿਤੇ ਰਹਿਣ ਵਾਸਤੇ, ਇਉਂ ਕਰ ਪ੍ਰਬੰਧ ਕਰ ਦੇ, ਫਿਰ ਉਹ ਜਿੱਥੇ ਆ ਕੇ ਉੱਥੇ ਪੈਂਦੇ ਆ ਕਿ ਨਹੀਂ? ਜਿਹੜੀ ਥਾਂ 'ਤੇ ਉਹ ਆਖੇ ਉਸ ਥਾਂ 'ਤੇ ਜਾ ਕੇ ਬੈਠਦੇ ਹਾਂ ਕਿ ਨਹੀਂ ਬੈਠਦੇ? ਇੰਤਜ਼ਾਰ ਕਰਦੇ ਹਾਂ ਕਿ ਨਹੀਂ ਕਰਦੇ? ਜੇ ਉਹਨੂੰ ਕਿਹਾ ਵੀ ਮਾਲਕਾ ਭੁੱਖ ਲੱਗੀ ਪ੍ਰਸ਼ਾਦਾ ਦਿਓ, ਮਾਲਕ ਨੇ ਕਿਹਾ ਨਾ ਵੀ ਕੁਝ ਘੜੀਆਂ ਬਹਿ ਜਾ, ਪ੍ਰਬੰਧ ਕਰਕੇ ਦਿੰਦੇ, ਫਿਰ ਬੈਠੇ ਨਾ? ਜਿਹੜਾ ਸੇਵਕ ਉਹ ਬਹਿ ਕੇ ਇੰਤਜ਼ਾਰ ਕਰਦਾ ਫਿਰ ਵੀ ਮੇਰੇ ਮਾਲਕ ਨੇ ਆਖਿਆ ਬਹਿ ਕੇ ਇੰਤਜ਼ਾਰ, ਤੇ ਜੇ ਅਕਾਲ ਪੁਰਖ ਪਰਮੇਸ਼ਵਰ ਅੱਗੇ ਅਰਦਾਸ ਕੀਤੀ ਆ, ਅਸੀਂ ਤੇ ਮਾਲਕ ਥੋੜ੍ਹੀ ਹਾਂ, ਹਾਂ ਤੇ ਮਾਲਕ ਦੇ ਚਾਕਰ ਹੀ, ਜੇ ਉਹਨੇ ਕਿਹਾ ਇੰਤਜ਼ਾਰ ਕਰ ਲਾ ਤੇ ਫਿਰ ਇੰਤਜ਼ਾਰ ਕਰਨਾ ਸਾਡਾ ਫਰਜ਼ ਬਣਦਾ। ਇੰਨਾ ਕੁ ਤੇ ਭਰੋਸਾ ਰੱਖੋ ਵੀ ਮਾਲਕ ਨੇ ਕਿਹਾ ਇੰਤਜ਼ਾਰ ਕਰ, ਤੇਰੀ ਤਲੀ ਤੇ ਭੋਜਨ ਰੱਖਾਂਗਾ, ਫਿਰ ਉਹ ਰੱਖੇਗਾ ਜੀ। ਇਹ ਥੋੜ੍ਹੀ ਵੀ ਮਾਲਕ ਨੇ ਕਿਹਾ ਇੰਤਜ਼ਾਰ ਕਰ ਬਹਿ ਕੇ ਤੇ ਮੈਂ ਉੱਠ ਕੇ ਦਰਵਾਜ਼ਿਓਂ ਬਾਹਰ ਹੋਵਾਂ, ਵੀ ਕੋਨੀ ਜੇ ਤੂੰ ਨਹੀਂ ਤੇ ਫਿਰ ਮੈਂ ਦੂਜਾ ਦਰਵਾਜ਼ਾ ਖੜਕਾ ਲੈਣਾ ਜਾ ਕੇ। ਸੇਵਕੀ ਏਦਾਂ ਨਹੀਂ ਜੇ ਆਉਂਦੀ, ਸੇਵਕ ਏਦਾਂ ਨਹੀਂ ਬਣਿਆ ਜਾਂਦਾ। ਗੁਰੂ ਸਾਹਿਬ ਕਹਿੰਦੇ ਚਾਕਰ ਤਾਂ ਤੇਰਾ ਸੋਏ ਹੋਵੇ ਜੋਏ ਸਹਿਜ ਸਮਾਵੇ, ਜਿਹੜਾ ਸਹਿਜ ਵਿੱਚ ਸਮਾ ਗਿਆ ਮਾਲਕਾ ਚਾਕਰ ਤੇ ਤੇਰਾ ਉਹੀ

ਫਿਰ ਦੁਸ਼ਮਣ ਤਾਂ ਦੁੱਖ ਨਾ ਲੱਗਾ ਮੂਲੇ। ਹੁਣ ਇਹ ਦੁਸ਼ਮਣ ਅਤੇ ਵਿੱਚ ਫਿਰ ਗੁਰੂ ਸਾਹਿਬ ਨੇ ਤੱਤਾ ਲਫ਼ਜ਼ ਵਰਤ ਕੇ ਅਤੇ ਫਿਰ ਦੁੱਖ, ਦੁਸ਼ਮਣ ਅਤੇ ਦੁੱਖ, ਇਹ ਤੱਤਾ ਅਤੇ ਦਾ ਪ੍ਰਤੀਕ ਹੈ। ਦੁਸ਼ਮਣ ਤਾਂ ਦੁੱਖ ਨਾ ਲੱਗਾ ਮੂਲੇ, ਨਾ ਦੁਸ਼ਮਣ ਲੱਗਦਾ ਹੈ ਨਾ ਦੁੱਖ ਲੱਗਦਾ, ਪਾਪ ਨੇੜ ਨਾ ਆਵੇ ਅਤੇ ਨਾ ਹੀ ਕੋਈ ਭੈੜਾ ਕਰਮ ਨੇੜੇ ਲੱਗਦਾ। ਕਦੋਂ? ਹਉਂ ਬਲਿਹਾਰੀ ਸਦਾ ਹੋਵਾਂ, ਏਕ ਤੇਰੇ ਨਾਮ ਏ ਮਾਲਕਾ, ਮੈਂ ਤੇਰੇ ਨਾਮ ਤੋਂ, ਤੇਰੇ ਇਨਸਾਫ ਤੋਂ, ਤੇਰੇ ਹੁਕਮ ਤੋਂ ਕੁਰਬਾਨ ਜਾਨਾ, ਹਮੇਸ਼ਾ ਵਾਰਨੇ ਜਾਨਾ। ਜਦੋਂ ਤੂੰ ਇਨਸਾਫ ਕਰਦਾ ਫਿਰ ਕੋਈ ਦੁੱਖ ਨਹੀਂ, ਕੋਈ ਦੁਸ਼ਮਣ ਨਹੀਂ, ਕੋਈ ਦੂਤ ਨਹੀਂ, ਕੋਈ ਪਾਪ ਨਹੀਂ, ਕੋਈ ਵੀ ਜੀਵ ਦੇ

ਇਹ ਮੇਰੇ ਮਾਲਕਾ ਅਗਲਾ ਪਦਾ ਜੀ ਜੁਗਾਂ ਜੁਗਾਂਤਰਾਂ ਤੋਂ ਤੂੰ ਭਗਤ ਪੈਦਾ ਕਰਦਾ ਆਇਆ, ਕਰਦਾ ਆਇਆ ਹੈ, ਕਰ ਵੀ ਰਿਹਾ ਹੈ, ਤੇਰੇ ਭਗਤ ਸੰਸਾਰ ਤੇ ਆਉਂਦੇ ਵੀ ਰਹਿਣਗੇ। ਇਹ ਨਹੀਂ ਵੀ ਤੂੰ ਭਗਤਾਂ ਨੂੰ ਪੈਦਾ ਕਰਨਾ ਛੱਡ ਦੇਗਾ, ਭਗਤ ਪੈਦਾ ਹੋਣਗੇ ਜਿਹੜੇ ਤੇਰੀ ਪ੍ਰੇਮਾ ਭਗਤੀ ਵਿੱਚ ਜੁੜਨਗੇ। ਜੁਗਾਂ ਜੁਗੰਤਰ ਭਗਤ ਤੁਮਾਰੇ, ਜੁਗਾਂ ਜੁਗਾਂ ਵਿੱਚ ਮਾਲਕਾ ਜਿਹੜੇ ਤੇਰੇ ਭਗਤ ਜਨ ਨੇ ਉਹ ਕੀ ਕੀਰਤ ਕਰਹਿ ਸਵਾਮੀ ਤੇਰੇ ਦੁਆਰਾ। ਮਾਲਕਾ ਉਹ ਤੇਰੀ ਕੀਰਤੀ ਕਰਦੇ ਨੇ, ਤੇਰੇ ਦਰ ਤੇ ਬਹਿ ਕੇ ਕਰਦੇ ਨੇ, ਤੇਰਾ ਜਸ ਗਾਉਂਦੇ ਨੇ ਉਹ ਤੇਰੇ ਦਰਵਾਜ਼ੇ ਤੇ ਬਹਿ ਕੇ। ਤੇਰਾ ਦੁਆਰਾ, ਦੁਆਰਾ ਮਤਲਬ ਦਰਵਾਜ਼ਾ। ਹੁਣ ਭਗਤ ਕੀ ਕਰਦਾ? ਭਗਤੀ। ਤੇ ਭਗਤੀ ਕਿਹਦੀ ਕਰ ਰਿਹਾ? ਉਹ ਅਕਾਲ ਪੁਰਖ ਦੀ ਕਰ ਰਿਹਾ ਨਾ, ਅਕਾਲ ਪੁਰਖ ਦਾ ਭਗਤ, ਅਕਾਲ ਪੁਰਖ ਦੀ ਭਗਤੀ ਕਰੇਗਾ, ਕਹੇ ਦੂਜੇ ਦੀ ਨਹੀਂ। ਭਗਤ ਵੀ ਕਈ ਤਰ੍ਹਾਂ ਦੇ ਬਣ ਜਾਂਦੇ। ਇੱਕ ਤੇ ਉਹ ਵੀ ਜਿਨ੍ਹਾਂ ਨੂੰ ਲਕੀਰ ਦੇ ਫਕੀਰ ਕਿਹਾ ਜਾਂਦਾ, ਉਹਨਾਂ ਨੂੰ ਅੰਨੇ ਭਗਤ ਕਿਹਾ ਜਾਂਦਾ। ਉਹ ਰੱਬ ਦੇ ਬਣਨ ਭਾਵੇਂ ਨਾ ਬਣਨ, ਪਰ ਜਿਹਦੇ ਬਣ ਗਏ ਫਿਰ ਉਹ ਅੰਨੇ ਹੀ ਨਹੀਂ ਹੈ। ਉਹ ਕਹਿੰਦੇ ਵੀ ਸਾਡਾ ਹੀ ਠੀਕ ਹੈ ਮਾਲਕ, ਬਸ ਅੰਧ ਭਗਤ। ਅਕਾਲ ਪੁਰਖ ਨੇ ਜੁਗਾਂ ਜੁਗਾਂਤਰਾਂ ਤੋਂ ਆਪਣੀ ਪ੍ਰੇਮਾ ਭਗਤੀ ਕਰਨ ਵਾਲੇ ਭਗਤ ਪੈਦਾ ਕੀਤੇ, ਪੈਦਾ ਕੀਤੇ, ਉਹ ਉਹਦੇ ਦਰ ਤੇ ਬਹਿ ਕੇ ਉਹਦੀ ਭਗਤੀ ਕਰਦੇ ਨੇ, ਕਦੇ ਵਿਸਰਦੇ ਨਹੀਂ ਉਹ, ਕਦੇ ਵਿਸਾਰਦੇ ਨਹੀਂ ਉਹ ਪਰਮੇਸ਼ਰ ਨੂੰ, ਉਹਦੇ ਪ੍ਰੇਮ ਨੂੰ, ਉਹਦੇ ਪਿਆਰ ਨੂੰ ਕਦੇ ਨਹੀਂ ਵਿਸਾਰਦੇ ਉਹਦੀ ਪ੍ਰੇਮਾ ਭਗਤੀ 'ਚ ਜੁੜੇ। ਅਤੇ ਸਾਹਿਬ ਕਹਿੰਦੇ ਮਾਲਕਾ ਜਿੰਨੇ ਜੀਵ ਤੁਸੀਂ ਪੈਦਾ ਕੀਤੇ ਨਾ ਆਪਣੇ ਭਗਤ ਰੂਪ ਦੇ ਵਿੱਚ, ਇਹ ਸਾਰੇ ਦੇ ਸਾਰੇ ਤੇਰੀ ਕੀਰਤੀ ਕਰਦੇ ਹੋਏ, ਤੇਰੀ ਵਡਿਆਈ ਕਰਦੇ ਹੋਏ, ਤੇਰਾ ਜਸ ਗਾਉਂਦੇ ਨੇ, ਅਤੇ ਦਿਨ ਰਾਤ ਤੇਰੀ ਪ੍ਰੇਮਾ ਭਗਤੀ ਵਿੱਚ ਜੁੜੇ ਰਹਿੰਦੇ।

ਸਾਚਾ ਏਕ ਮੁਰਾਰੇ, ਇੱਕ ਸੱਚੇ ਨੂੰ ਜਪਦੇ ਨੇ, ਕਿਸੇ ਹੋਰ ਨੂੰ ਨਹੀਂ। ਸਾਚਾ ਮੁਰਾਰੇ ਤਾਮ ਜਾਪੈ, ਕਹਿੰਦੇ ਇਹ ਸੱਚਾ ਮੁਰਾਰੇ ਨੂੰ ਉਦੋਂ ਤੱਕ ਜਪਦੇ ਨੇ ਜਾਮ ਮਨ ਵਸਾਵ ਹੋਏ, ਜਿੰਨਾ ਚਿਰ ਮਨ ਵਿੱਚ ਵਸਿਆ ਨਾ ਉਹ ਮਨ ਵਿੱਚ, ਤੇ ਸਦੀਵ ਭਗਤ ਜਨਾਂ ਦੇ ਮਤਲਬ ਉਹ ਸਦਾ ਹੀ ਜਪਦੇ ਨੇ। ਸੰਸਾਰੀ ਜੀਵ ਵਿਸਰ ਸਕਦਾ ਹੈ, ਭਗਤ ਨਹੀਂ। ਭਗਤ ਨਹੀਂ ਵਿਸਰ ਸਕਦਾ, ਉਹ ਤਾਂ ਇਹ ਕਹਿੰਦੇ ਨੇ ਵੀ ਮਾਲਕਾ ਜੇ ਰੋਮ ਰੋਮ ਵੀ ਸਾਡਾ ਤੈਨੂੰ ਗਾਵੇ ਤਾਂ ਅਸੀਂ ਤਾਂ ਵੀ ਨਹੀਂ ਗਾ ਸਕਦੇ। ਔਰ ਰੱਬੀ ਪਿਆਰਿਆਂ ਦਾ ਰੋਮ ਰੋਮ ਗਾਉਂਦਾ ਹੈ, ਉਹਨਾਂ ਦੇ ਨੇਤਰ, ਉਹਨਾਂ ਦੇ ਕੰਨ, ਉਹਨਾਂ ਦੀ ਜ਼ੁਬਾਨ, ਉਹਨਾਂ ਦੇ ਕਰ, ਉਹਨਾਂ ਦੇ ਪੈਰ, ਨਾ ਹੱਥ ਪੈਰ, ਹਰ ਕਰਮ ਨੇ ਗਾਇਆ ਉਹਨਾਂ ਦੇ, ਉਹਨਾਂ ਦੀ ਦ੍ਰਿਸ਼ਟੀ ਨੇ ਗਾਇਆ, ਉਹਨਾਂ ਦੀ ਸੁਣਨ ਨੇ ਗਾਇਆ, ਕੰਨਾਂ ਰਾਹੀਂ ਵੀ ਉਹਨਾਂ ਨੇ ਕੀ ਸੁਣਿਆ, ਜਸ ਗਾ ਰਿਹਾ ਮਨ। ਫਿਰ ਉਹਨਾਂ ਦੇ ਹੱਥਾਂ ਦੇ ਵਿੱਚ, ਉਹਨਾਂ ਦੇ ਪੈਰਾਂ ਦੇ ਵਿੱਚ ਕੋਈ ਭੈੜਾ ਕਰਮ ਥੋੜ੍ਹੀ ਹੋਏਗਾ। ਹੱਥਾਂ ਨਾਲ ਦਸਾਂ ਨਹੁੰਾਂ ਦੀ ਕਿਰਤ ਕਰਨੀ ਉਹਨੂੰ ਗਾਉਣਾ ਬਣ ਜਾਂਦਾ ਹੈ। ਦਸਾਂ ਨਹੁੰਾਂ ਦੀ ਇਨਸਾਫ ਨਾ, ਇਮਾਨਦਾਰੀ ਦੀ ਕਿਰਤ, ਇਮਾਨਦਾਰੀ ਦੀ ਕਿਰਤ ਵੀ ਉਹਨੂੰ ਗਾਉਣਾ ਬਣ ਜਾਂਦਾ ਹੈ। ਕੀ ਬਾਬਾ ਕਬੀਰ ਸਾਹਿਬ ਨੇ ਦਰੀਆਂ ਨਹੀਂ ਬੁਣੀਆਂ, ਖੇਸ ਨਹੀਂ ਬੁਣੇ ਉਹਨਾਂ ਦਾ, ਖੱਡੀ ਉੱਤੇ ਖੇਸਾਂ ਨੂੰ ਬੁਣਨਾ, ਦਰੀਆਂ ਦਾ ਬੁਣਨਾ ਵੀ ਭਗਤੀ ਬਣ ਗਿਆ। ਕੀ ਭਗਤ ਰਵਿਦਾਸ ਜੀ ਨੇ ਜੋੜੇ ਨਹੀਂ ਗੰਢੇ, ਗੰਢੇ ਨਾ ਜੋੜੇ, ਗੰਢੇ ਜੁੱਤੀਆਂ ਗੰਢੀਆਂ, ਜੋੜੇ ਬਣਾਏ ਉਹਨਾਂ ਦਾ, ਜੋੜਿਆਂ ਨੂੰ ਗੰਢਣਾ, ਉਹਨਾਂ ਦਾ ਜੁੱਤੀਆਂ ਨੂੰ ਬਣਾਉਣਾ ਉਹਨਾਂ ਦੀ ਭਗਤੀ ਬਣ ਗਿਆ। ਦਸਾਂ ਨਹੁੰਾਂ ਦੀ ਕਿਰਤ ਹੈ। ਔਰ ਕਿੰਨਾ ਕਿੰਨਾ ਜ਼ਿਆਦਾ ਚਿੱਤ ਇਕਾਗਰ ਹੋਏਗਾ, ਕਿੰਨਾ ਹਿਰਦੇ 'ਚ ਪ੍ਰੇਮ ਹੋਏਗਾ ਕਿ ਜੋੜਾ ਗੰਢਾਉਣ ਵਾਲੇ ਆਏ ਨੂੰ ਵੀ ਜੋੜ ਕੇ ਤੋੜਦੇ ਨੇ, ਕਿੰਨਾ ਪ੍ਰੇਮ ਹੋਏਗਾ।

ਜੀਵ ਵੀ ਆਪਣਾ ਪ੍ਰੇਮ ਅਕਾਲ ਪੁਰਖ ਨਾਲ ਬਣਾ ਕੇ ਜਾਂਦਾ ਹੈ। ਭਗਤੀ ਹੈ। ਫਿਰ ਦੂਜੇ ਪਾਸੇ ਭਗਤ ਸਰਲੋਚਨ ਜੀ, ਨਾਮਦੇਵ ਜੀ, ਹੈ ਨਾ, ਵੀ ਤੂੰ ਤੇ ਮੈਂ ਸੁਣਿਆ ਵੀ ਤੂੰ ਰੱਬ ਦਾ ਭਗਤ ਬਣਿਆ, ਤੂੰ ਤੇ ਅਜੇ ਵੀ ਮਾਇਆ 'ਚ ਫਸਿਆ। ਉਹ ਕਹਿੰਦੇ ਨਹੀਂ, ਹੱਥ ਪਾਉਂ ਕਰ ਕੰਮ ਸਭ। ਫਿਰ ਕੀ ਹੋਇਆ, ਜੇ ਮੈਂ ਕੱਪੜੇ ਰੰਗ ਰਿਹਾ ਤੇ ਦੇਖੋ ਨਾ, ਇਕੱਲੇ ਕੱਪੜੇ ਹੀ ਨਹੀਂ ਰੰਗੇ, ਆਪਣਾ ਆਪਾ ਵੀ ਰੰਗਿਆ। ਜਿੱਥੇ ਆਪਣਾ ਆਪਾ ਰੰਗਿਆ, ਫਿਰ ਤੇ ਸੁਭਾਵਿਕ ਜਿਹੀ ਗੱਲ ਹੈ ਜੀ, ਜੇ ਭਗਤ ਜੀ ਦਾ ਕਰਮ ਵਸਤਰ ਰੰਗਣ ਦਾ, ਤੇ ਵਸਤਰ ਰੰਗਾਉਣ ਵਾਲੇ ਵੀ ਤੇ ਆਉਂਦੇ ਹੀ ਹੋਣਗੇ ਨਾ। ਤੇ ਜਿਹੜੇ ਵਸਤਰ ਰੰਗਾਉਣ ਆਉਂਦੇ ਹੋਣਗੇ, ਉਹਨਾਂ ਨੂੰ ਕਹਿੰਦੇ ਹੀ ਹੋਣੇ ਨਾ ਵੀ ਖੜੋ ਜਾ ਇੱਥੇ 5-5 ਮਿੰਟ, 7 ਮਿੰਟ, ਕੋਈ ਪਲ ਖੜੋ ਮੇਰੇ ਕੋਲ, ਆ ਤੇਰਾ ਮੈਂ ਵਸਤਰ ਰੰਗਦਾ, ਆ ਜਾ ਆਪਾਂ ਬਹਿ ਕੇ ਤੈਨੂੰ ਵੀ ਰੰਗੀਏ। ਉਹਦੇ ਮਨ ਨੂੰ ਰੰਗ ਕੇ ਤੋਰਦੇ ਹੋਣਗੇ ਨਾ ਵੀ ਤੈਨੂੰ ਪ੍ਰੇਮਾ ਭਗਤੀ ਦਾ ਰੰਗ ਚਾੜ੍ਹ ਕੇ ਤੋਰਾਂ। ਮਾਲਕ ਕਹਿੰਦੇ ਅਕਾਲ ਪੁਰਖ ਜੀਓ, ਤੁਸੀਂ ਆਪਣੇ ਭਗਤ ਜਨ ਪੈਦਾ ਕੀਤੇ, ਜਿੰਨੇ ਭਗਤ ਜਨ ਸਾਰੇ ਤੇਰਾ ਜਸ ਗਾਉਂਦੇ ਨੇ, ਔਰ ਤੇਰਾ ਜਸ ਗਾਉਣ ਵਾਲੇ ਸਾਰੇ ਦੇ ਸਾਰੇ ਤੇਰੇ ਦਰ ਤੇ ਜਪ ਹੈ ਤਾਂ ਸਾਚਾ ਏਕ ਮੁਰਾਰੇ। ਉਹਨਾਂ ਨੇ ਸਿਰਫ ਇੱਕੋ ਨੂੰ ਚੇਤੇ ਕੀਤਾ, ਇੱਕੋ ਨੂੰ ਜਪਿਆ, ਕਿਸੇ ਦੂਜੇ ਨੂੰ ਨਹੀਂ। ਔਰ ਉਹਨਾਂ ਚਿਰ ਜਪਦੇ ਨੇ ਜਦੋਂ ਤੱਕ ਮਨ ਦੇ ਅੰਦਰ ਵਸਿਆ, ਮਨ ਵਿੱਚ ਫਿਰ ਸਦੀਵ ਵਸਿਆ, ਉਹ ਕਦੇ ਵਿਸਰਦਾ।

ਫਿਰ ਜੀ ਸ਼ਬਦ ਦੀ ਸੰਪੂਰਨਤਾ ਕੀਤੀ ਗੁਰੂ ਸਾਹਿਬ ਨੇ ਪੰਜਵੇਂ ਪਦੇ ਦੀ। ਭਰਮੇ ਭਰਮੋ ਭੁਲਾਵਾ ਤੁਝੇ ਕੀ ਆ, ਮਾਲਕਾ ਆਹ ਜਿਹੜਾ ਭਰਮ ਭੁਲਾਵਾ ਨਾ ਇਹ ਵੀ ਤੇਰਾ ਹੀ ਕੀਤਾ ਹੋਇਆ। ਜਾਮ ਏਕ ਚੁਕਾਵਹੇ, ਕਹਿੰਦੇ ਜਦੋਂ ਇਹ ਭਰਮ ਦੂਰ ਕਰ ਦੇਵੇਂ, ਤੇਰਾ ਕੀਤਾ ਹੋਇਆ, ਤੂੰ ਇਹ ਭਰਮ ਕੱਟ ਦੇਵੇਂ। ਤੇ ਕੱਟਿਆ ਕਿਵੇਂ ਜਾਂਦਾ ਹੈ? ਕਹਿੰਦੇ ਗੁਰੂ ਦੀ ਕਿਰਪਾ ਨਾਲ। ਜਦੋਂ ਭਰਮ ਕੱਟਿਆ ਜਾਵੇ ਫਿਰ ਜਾਮ ਇਹ ਚੁਕਾਵੇ, ਫਿਰ ਜਮਾਂ ਤੋਂ ਬਚ ਜਾਂਦਾ ਜੀ। ਜੇ ਭਰਮ ਦਾ ਪਰਦਾ ਪਾਇਆ ਉਹਨੇ ਐ, ਤੇ ਭਰਮ ਦਾ ਪਰਦਾ ਦੂਰ ਵੀ ਤੇ ਉਹਨੇ ਹੀ ਕਰਨਾ ਨਾ। ਜਦੋਂ ਉਹ ਭਰਮ ਦਾ ਪਰਦਾ ਦੂਰ ਕਰਦਾ, ਫਿਰ ਭਰਮ ਦਾ ਪਰਦਾ ਦੂਰ ਹੋ ਜਾਣ ਤੇ ਮੌਤ ਦੀ ਫਾਹੀ, ਮੌਤ ਦਾ ਡਰ ਮੁੱਕ ਜਾਂਦਾ, ਜਮਾਂ ਦਾ ਡਰ ਮੁੱਕ ਜਾਂਦਾ। ਗੁਰਪ੍ਰਸਾਦੀ ਕਰੋ ਨਾ, ਗੁਰਪ੍ਰਸਾਦੀ ਕਰੋ ਕਿਰਪਾ ਮਾਲਕ ਜੀਓ, ਗੁਰੂ ਪਾਤਸ਼ਾਹ ਜੀ ਦੇ ਰਾਹੀਂ ਆਪ ਜੀ ਕਿਰਪਾ ਕਰੋ, ਸਾਨੂੰ ਵੀ ਜਮਾਂ ਤੋਂ ਉਬਾਰ ਲਓ, ਬਚਾ ਲਓ। ਜੁਗਾਂ ਜੁਗੰਤਰ ਭਗਤ ਤੁਮਾਰੇ, ਜੁਗਾਂ ਜੁਗਾਂਤਰਾਂ ਤੋਂ ਜਿਵੇਂ ਤੁਸੀਂ ਆਪਣੇ ਭਗਤ ਜਨਾਂ ਨੂੰ ਉਬਾਰਿਆ ਹੈ, ਰੱਖਦੇ ਹੋ ਆਪਣੇ ਭਗਤ ਜਨਾਂ ਨੂੰ ਜੁਗਾਂ ਜੁਗਾਂਤਰਾਂ ਤੋਂ ਰੱਖਦੇ ਆਏ ਹੋ, ਅੱਜ ਵੀ ਰੱਖ ਰਹੇ ਹੋ ਆਪਣੇ ਪਿਆਰਿਆਂ ਨੂੰ, ਕਿਰਪਾ ਕਰੋ ਕਿਤੇ ਸਾਡੇ ਜੀਵਨ ਦੇ ਵਿੱਚੋਂ ਵੀ ਇਹ ਭਰਮ ਮੁੱਕ ਜਾਏ, ਗੁਰੂ ਦੀ ਰਹਿਮਤ ਨਾਲ ਸਾਡਾ ਵੀ ਜ਼ਿੰਦਗੀ ਵਿੱਚੋਂ ਜਮਾਂ ਦਾ ਡਰ ਮੁੱਕ ਜਾਏ, ਜਮਾਂ ਦਾ ਡਰ ਮੁੱਕੇ ਬਿਲਕੁਲ ਉਸੇ ਤਰ੍ਹਾਂ ਜਿਵੇਂ ਤੇਰੇ ਭਗਤ ਜਨਾਂ ਨੇ ਤੇਰੀ ਪ੍ਰੇਮਾ ਭਗਤੀ ਵਿੱਚ ਜੁੜ ਕੇ ਆਪਣਾ ਜੀਵਨ ਬਣਾਇਆ, ਉਵੇਂ ਸਾਨੂੰ ਵੀ ਆਪਣੀ ਪ੍ਰੇਮਾ ਭਗਤੀ ਬਖਸ਼ੋ, ਅਸੀਂ ਵੀ ਤੇਰੇ ਭਗਤ ਬਣ ਕੇ ਤੇਰੀ ਪ੍ਰੇਮਾ ਭਗਤੀ ਵਿੱਚ ਜੁੜ ਸਕੀਏ। ਇਸ ਤਰ੍ਹਾਂ ਜੀ ਧੰਨ ਗੁਰੂ ਨਾਨਕ ਸਾਹਿਬ ਅੱਜ ਚੌਥੇ ਔਰ ਪੰਜਵੇਂ ਪਦੇ ਦੇ ਰੂਪ ਵਿੱਚ ਸਾਨੂੰ ਮਤ ਦੇ ਰਹੇ। ਮਾਲਕ ਪਾਤਸ਼ਾਹ ਕਿਰਪਾ ਕਰਨ ਕਿਤੇ ਉਹ ਅਕਾਲ ਪੁਰਖ ਪਰਮੇਸ਼ਵਰ ਦੇ ਬਣਾਏ ਇਸ ਸੰਸਾਰ ਵਿੱਚ ਰਹਿੰਦਿਆਂ ਉਹਦੇ ਇਨਸਾਫ ਉੱਤੇ, ਉਹਦੇ ਨਿਆਂ ਉੱਤੇ ਸਾਡਾ ਭਰੋਸਾ ਬਣਾਵੇ, ਅਸੀਂ ਕਰਮ ਉਹ ਕਰੀਏ ਜਿੱਦਾਂ ਦਾ ਅਸੀਂ ਫਲ ਚਾਹੁੰਦੇ ਹਾਂ, ਜਿੱਦਾਂ ਦਾ ਨਤੀਜਾ ਚਾਹੁੰਦੇ ਹਾਂ, ਔਰ ਦਿਨ ਰਾਤ ਉਹਦੀ ਪ੍ਰੇਮਾ ਭਗਤੀ ਵਿੱਚ ਜੁੜੇ ਰਹੀਏ, ਤਾਂ ਜੋ ਉਹਦੇ ਭਗਤ ਜਨ ਬਣ ਕੇ ਸਾਡੇ ਵੀ ਇਹ ਲੋਕ ਸੁਖੀਏ, ਪਰਲੋਕ ਸੋਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਗੁਰੂ ਬਾਬਾ ਜੀ ਕੇ ਪਾਵਨ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ
1: ਭਗਵੰਤ ਸਦ ਸਮਰੀ ਨਗਰ।

ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ।

ਕੀਤਾ। ਤਿਨਾ ਪਿਆਰੀਆਂ ਸੁਚਿਆਰੀਆਂ ਦੀ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲਹਾਈਆਂ।

ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਸ੍ਰੀ ਆਸਾ ਦੀ ਵਾਰ ਦੇ ਸ਼ਬਦ ਕੀਰਤਨ ਕਥਾ ਵਿਚਾਰਾਂ ਸੇ ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਕੀ ਅਰਦਾਸ ਹੈ ਜੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਆਪ ਜੀਆਂ ਦੇ ਦਰ ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਲ ਫੁਲ ਪੇਟਾ ਬਾਂਦਰ ਪ੍ਰਵਾਨ ਕਰਨੀਆਂ ਯਾਤਰਾਵਾਂ ਸਫ

ਪਵਿੱਤਰ ਕੜਾਹ ਪ੍ਰਸ਼ਾਦ ਜੀ ਦੇਖ ਸਕੇ ਹਾਜ਼ਰ ਦਰ ਪ੍ਰਵਾਨ ਹੋਵੇ। ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ, ਹੁਕਮ ਅਨੁਸਾਰ ਜੀਵਨ ਜਾਉਣ ਦੀ ਸਮਰੱਥਾ ਬਖਸ਼ੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤੁਮਰੀ ਸ਼ਰਨ ਤੁਮਾਰੀ ਆਸਾ ਤੁਮਹੀ ਸੱਜਣ ਸੁਹੇਲੇ ਰਾਖੋ ਰਾਖਣ ਹਾਰ ਦਇਆਲਾ ਨਾਨਕ ਘਰ ਕੇ ਗੋਲੇ ਸਤਿਗੁਰ ਹੋਏ ਦਇਆਲ ਤਾਂ ਸ਼ਰਧਾ ਪੂਰੀ ਸਤਿਗੁਰ ਹੋਏ ਦਇਆਲ ਨਾ ਕਬਹੋ ਚੋਰੀ ਹੈ ਸਤ

ਸਿੱਖਾਂ ਦਾ ਮੰਨੀ ਵਾ ਮਤ ਉੱਚੇ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ।

ਫਰਵਾਦਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਆਪ ਜੀਆਂ ਦੇ ਦਰ ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਯਾਤਰਾਵਾਂ ਸਫਲ ਕਰਨੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ।

ਆਈ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰੱਖੋ ਸ਼ਰਨਾਈ ਇੱਕ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰੱਖੋ ਸ਼ਰਨਾਈ

मन बिलास पै साहेब के अचरज देख बढ़ाई।

ਸਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਨਹੀਂ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਦਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਕਰ ਨਾਉਣ ਦਿਆ ਵੈਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਜੀ ਦੀ ਜੋ

ਪੰਜਾ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ

ਚੇਤਿਆਵਣ ਕਾ ਸਦਕਾ ਸਰਬ ਸੁਖੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ

ਸਿੱਖਾਂ ਦਾ ਮਨ ਨੀਵਾ, ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ

ਸਤਿਗੁਰ ਆਪ ਜੀਆਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਦੁੱਖ ਨਿਵਾਰਨ ਸਾਹਿਬ ਵਿਖੇ ਸੰਧਿਆ ਵੇਲੇ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਸ਼ਬਦ

ਸਤਿਗੁਰੂ ਜੀ ਆਪ ਜੀਆਂ ਦੇ ਹਜੂਰ ਪਵਿੱਤਰ ਕੜਾ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਏ ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਅਤੇ ਸੂਝ ਬਖਸ਼ਣੀ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਿੱਖ ਪੜ੍ਹਦੇ

ਸਤਨਾਮ ਵਾਹਿਗੁਰੂ ਸਾਹਿਬ ਜੀਓ, ਤੁਮ ਕਰੋ ਦਇਆ ਮੇਰੇ ਸਾਈਂ, ਐਸੀ ਮਤ ਦੀ ਜੈ ਮੇਰੇ ਠਾਕੁਰ, ਸਦਾ ਸਦਾ ਤੁਧ ਧਿਆਈ। ਤੂੰ ਸਮਰੱਥ ਵੱਡਾ ਮੇਰੀ ਮਤ ਥੋਰੀ, ਰਾਮ ਪਾਲਿਆ ਕ੍ਰਿਤ ਖਨਾ ਪੂਰਨ ਦ੍ਰਿਸ਼ ਤੇਰੀ। ਰਾਮ ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਇਹੀ। ਤੇਰੇ ਕਵਣ ਕਵਣ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨਾ ਸਾਕੋ, ਤੂੰ ਠਾਕਰ ਊਚ ਭਗਵਾਨਾ। ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ, ਮੈਂ ਤੁਧ ਆਗੇ ਅਰਦਾਸ। ਮੈਂ ਹੋਰ ਥਾਂ ਨਾਹੀਂ ਜਿਸ ਪੈ ਕਰੂੰ ਬੇਨੰਤੀ, ਮੇਰਾ ਦੁੱਖ ਸੁੱਖ ਤੁਝ ਹੀ ਪਾਸ। ਦਾਸ ਤੇਰੇ ਕੀ ਬੇਨਤੀ, ਰਿੱਧ ਕਰ ਪ੍ਰਕਾਸ। ਤੁਮਰੀ ਕਿਰਪਾ ਤੇ ਪਾਰ ਬ੍ਰਹਮ ਦੁੱਖਨ ਕੋ ਨਾਸ। ਸੁਕਹਾਉ ਟਲ ਗੁਰ ਸੇਵੀਐ, ਆਹਿਨ ਸਹਿਜ ਸੁਪਾਏ। ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁੱਖ ਜਾਏ। ਹੋਵੈ ਸਿਫਤ ਖਸਮ ਦੀ, ਨੂਰੇ ਅਰਸੋਂ ਕੁਰਸੋਂ ਝੱਟੀਐ। ਤੁਦ ਡਿੱਠੇ ਸੱਚੇ ਪਾਤਸ਼ਾਹੋ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹੋ, ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆਂ ਸੋਹੀ ਐ, ਸਭਨਾ ਦਾ ਵੇ ਸਾਹੋ। ਸੱਜਣ ਸੱਚਾ ਪਾਤਸ਼ਾਹੋ, ਸਿਰ ਸ਼ਾਹਾਂ ਦੇ ਸ਼ਾਹੋ, ਜਿਸ ਪਾਸ ਬੈਠਿਆਂ ਸੋਹੀ ਐ, ਸਭਨਾ ਦਾ ਵੇ ਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਤਨਾਸਰੀ ਮਹੱਲਾ ਪੰਜਵਾਂ। ਔਖੀ ਘੜੀ ਨਾ ਦੇਖਣ ਦੇਈ,

ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁੱਖ ਜਾਏ। ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦਾ ਨਾਮ ਲੈਣ ਨਾਲ ਦੁੱਖ ਸਮਾਪਤ ਹੋ ਜਾਂਦੇ, ਦਰਸ਼ਨ ਕਰਨ ਦੇ ਨਾਲ ਹੀ ਦੁੱਖ ਸਮਾਪਤ ਹੋ ਜਾਂਦੇ ਨੇ। ਨਾਮ ਲੈਣ ਦੇ ਸਾਰੇ ਮਿਲ ਕੇ ਪੜ੍ਹੀਏ।

ਬਹੁਤ ਸਾਰੇ ਸ਼ਬਦਾਂ ਦੇ ਹੁਕਮ ਆਪ ਜੀ ਵੱਲੋਂ ਹੋਏ। ਨਹੀਂ ਜਾਣ ਜਾਏ ਕਛੂ ਰੂਪ ਰੇਖੰਗ, ਨਾਲ ਨਾਲ ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ, ਸਮਾਂ ਬੜਾ ਸੀਮਤ ਹੈ, ਆਓ ਸਮੇਂ ਦੀ ਸੰਭਾਲ ਕਰੀਏ।

ਅਰਜਨ ਹਰਿ ਗੋਬਿੰਦ ਨਾਮ ਸਿਮਰਉ ਸ਼੍ਰੀ ਹਰਿ ਰਾਇ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਦਿੱਟੇ।

ਪਾਤਸ਼ਾਹੀਆਂ ਜੀ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ।

ਚਿਤ ਆਵਣ ਕਾ ਸਦਕਾ ਸਰਬ ਸੁਕੋਇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ।

ਆਇਓ ਸੰਗਤ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁੱਲ ਪਟਾਵਾਂ ਦਰ ਮਨਜ਼ੂਰ ਕਰਨੀ ਆ, ਯਾਤਰਾਵਾਂ ਸਫਲ ਕਰਨੀ ਆ। ਸਤਿਗੁਰੂ ਜੀ ਆਪ ਜੀਆਂ ਦੇ ਹਜ਼ੂਰ ਪਵਿੱਤਰ ਕੜਾ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਏ, ਪ੍ਰਵਾਨ ਹੋਇਆ ਪ੍ਰਸ਼ਾਦ, ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਆਪ ਜੀ ਕਰੋ ਕਿਰਪਾ, ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ। ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਅਤੇ ਸੂਝ ਬਖਸ਼ਣੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।

ਸਤਿਗੁਰ ਪ੍ਰਸਾਦ ਜੈ ਕਰ ਕੀਰਤਿਆ ਕੀਆ ਕਰਤੇ ਕੋਇ ਵਿਚਾਰੂ ਤਿਤ ਕਰ ਗਾਵੋ ਸੋਹਿਲਾ ਸਿਵਰਿਓ ਸਿਰਜਣਹਾਰ ਤੁਮ ਗਾਵੋ ਮਿੰਦ ਪਾਕਾ ਸੋਹਿਲਾ ਵਾਰੀ ਜਿਤ ਸੋਹਿ ਲੈ ਸਦਾ ਸੁਖ ਹੋਇ ਰਹਾਉ ਨਿਤ ਨਿਤ ਜਿਹੜੇ ਸੰਭਾਲੀ ਉਨ ਦੇਖੇ ਗਾਦੇ ਬਣਹਾਰ ਤੇਰੇ ਦਾਨੇ ਕੀਮਤ ਨਾ ਪਵੇ ਤੇ ਦਾਤੇ ਕੌਣ ਸ਼ੁਮਾਰ ਸੰਭਾ ਸਾ ਲਿਖਿਆ ਮਿਲ ਕਿਰਪਾਵੋ ਦੇਲ ਦਿਓ ਸੱਜਣ ਸੀਸੜੀਆਂ ਜਿਹ ਹੋਵੇ ਸਹਿਸ ਮੇਲ ਘਰ ਘਰ ਇਹੋ ਪਹੁੰਚਾ ਸਦੜੇ ਨਿਤਵਾ ਵਨ ਸਦਨਾਰਾ ਸਿਮਰੀਆ ਨਾਨਕ ਸੇ ਦਿਆ ਵਨ ਰਾਗਾਸਾ ਮਹੱਲਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੇਕਰ ਕਰਤੇ ਕੀਰਤੋਏ ਸੋ ਕਰ ਰੱਖ ਉਡਾਈ ਤੋਏ ਰਾਮ ਬੇਸੋ ਜਸਿਆ ਕੜੀਆਂ ਪੈਰਾਂ

ਆਰਤੀ ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ ਅਨੱਤਾ ਸ਼ਬਦ ਵਾ ਜੰਤ ਭੇਰੀ ਰਾਓ ਸਹਿ ਸਭ ਨੈ ਨੈ ਨੈ ਤੋਇ ਕੋ ਸਹਿ ਸਮਰਤ ਨਾਇਕ ਤੋਏ ਸਹਿਸ ਪਦ ਵੇ ਮਲਨ ਨਿਕ ਪਦ ਗੰਧ ਵੇ ਸਹਿ ਤਬ ਗੰਧੇ ਵਿਚਲਤ ਮੋਹੇ ਸਭ ਮੈਂ ਜੋਤ ਜੋਤ ਹੈ ਸੋਏ ਤਿਹਦੇ ਚਾਨਣ ਸਭ ਮੈਂ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਇਸ ਭਾਵੈ ਸੋਆ

ਸਮਾਣੇ ਤੁਕ ਜਨ ਮਰਨ ਪਵਖੰਡਾ ਹੈ ਅਵਨਾਸੀ ਭਰਗਵਾਇਆ ਪਰਮੇਸ਼ਰ ਵਾ ਸੋਭ ਖੰਡ ਬ੍ਰਹਿ ਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਅਰਾਖ ਰਾਖ ਹੋੜ ਵੱਡਾ ਹੈ ਨਾਨਕ ਨਾਮ ਅਧਾਰ ਟੇਕੇ ਅਰ ਨਾਮੇ ਸੁਖ ਮੰਡਾ ਹੈ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਰੋ ਮੇਨੰਤੀ ਸੁਣੋ ਮੇਰੀ ਮੀਤਾ ਸੰਤ ਟਹਿਲ ਕੀ ਵੇਲਾ ਇਹਾਂ ਖੜ ਚਲੋ ਅਰ ਲਾਇਆ ਅੱਗੇ ਬਸੋ ਸਹੇਲਾ ਯੋਧ ਘਟੈ ਦੰਸਰੈਣਾ ਰੇ ਮਨ ਗੁਰ ਮਿਲਕਾ ਸਵਾਰੇ ਰਾਉ ਹੇ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪਿਆਵੈ ਏ ਰਸ ਕਤ ਕਥਾ ਤਿੰਨ ਜਾਨੀ ਨਿਆ

0: ਤੇਰੀ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਤੈਣ ਸੱਚ ਜੋ ਮਰਜ ਮੈਂ ਸੋ ਕੱਚ ਨੀ ਕੱਚ ਮਹੱਲਾ ਪਹਿਲਾ
1: ਵੱਡੀ ਵਡਾਈ ਜਾ ਵੱਡਾ ਨਾ ਵੱਡੀ ਵਡਾਈ ਜਾ ਸੱਚ ਨਿਆ।

ਬਿਸਮਾਦ ਬਿਜੋਗ ਬਿਸਮਾਦ ਭੁੱਖ ਬਿਸਮਾਦ ਪੋ ਬਿਸਮਾਦ ਸਿਫਤ ਬਿਸਮਾਦ ਸਲਾਹਾ ਬਿਸਮਾਦ ਉਜੜ ਬਿਸਮਾਦ ਰਾਹਾ ਬਿਸਮਾਦ ਨੇੜੇ ਬਿਸਮਾਦ ਦੂਰ।

ਪੈ ਵਿੱਚ ਚੱਲੇ ਲੱਖ ਦਰਿਆ, ਪੈ ਵਿੱਚ ਗਨ ਗੱਡੇ ਵੇਗਾਰ, ਪੈ ਵਿੱਚ ਦਰਤੇ ਦੱਬੇ ਪਾਰ, ਪੈ ਵਿੱਚ ਇੰਦ ਫਿਰੇ ਸਿਰ ਪਾਰ, ਪੈ ਵਿੱਚ ਰਾਜਾ ਤਰੰਦਵਾਰ, ਪੈ ਵਿੱਚ ਸੂਰਜ, ਪੈ ਵਿੱਚ ਚੰਦ, ਕਹੋ ਕਰੋੜੇ ਚਲਤ ਨੰਦ, ਪੈ ਵਿੱਚ ਸਿੱਧ ਬੁੱਧ ਸੁਰਨਾਥ, ਪੈ ਵਿੱਚ ਅਡਾਣਿਆ ਕਾ, ਪੈ ਵਿੱਚ ਜੋਤ ਮਹਾਬਲ ਸੂਰ, ਪੈ ਵਿੱਚ ਆਵੇ ਜਾਵੇ ਪੂਰ, ਸਗਲਿਆਂ ਫੌ ਲਿਖਿਆ ਸਿਰਲੇਖ।

ਸਾਹਿਬ ਚ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।

ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ।

ਅੰਮ੍ਰਿਤ ਪਰਵਾਹ ਸਰ ਅਤੁਲ ਭੰਡਾਰ ਭਰ ਪਰੇ ਹੀ ਤੇ ਪਰੈ ਅਪਰ

0: ਸਦ ਬਲਿਹਾਰ
1: ਸਰਬਗੁਣ ਨਿਧਾਨੰ ਕੀਮਤ ਨਾ ਗਿਆਨੰ ਧਿਆਨੰ।

0: ਸਨ ਪਿਓ ਸਤ ਸੰਗਤ ਤੇ ਪਿਆਰ ਹਰ ਗੁਰ ਨਾਨਕ ਜਿਨ ਪਰਸਿਓ ਤਿਨ ਸਭ ਕੁਲ ਕੀਓ ਉਧਾਰ
1: ਸੱਚ ਸਭਾ ਦੀਬਾਣ ਸੱਚ ਸੱਚੇ ਪੈ ਤਰਿਓ ਸੱਚੇ ਤਖਤ ਨਵਾਸ ਸੱਚ ਤਪਾਵਸ ਕਰਿਓ ਸੱਚ

हर संत चले हर नाली, जिन हर जपिया से हर होए, हर मिले अकेले के लाली।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਕਮਾਲ, ਸਾਹਿਬ ਜਮਾਲ, ਸਾਹਿਬ ਬਰਕਤ, ਰਾਜਾਨ ਰਾਜ, ਪਾਨਾਨ ਪਾਨ, ਦੇਵਾਨ ਦੇਵ, ਉਪਮਾ ਮਹਾਨ, ਬੇਅੰਤ ਭਗਤਾਂ ਦੀ ਟੇਕ, ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਔਰ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀਆਂ ਦੇ ਅੰਮ੍ਰਿਤ ਵੇਲੇ ਦੇ ਦਰਸ਼ਨ ਕਰ ਰਹੇ ਹਾਂ, ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਲਗਵਾ ਰਹੇ ਹਾਂ, ਜੋ ਸਤਿਗੁਰਾਂ ਨੇ ਤ੍ਰਿਪਤ ਕੇ ਪ੍ਰਸੰਨ ਹੋ ਕਰਕੇ ਸਾਡੀ ਸਭਨਾ ਦੀ ਝੋਲੀ ਦੇ ਅੰਦਰ ਪਾਵਨ ਹੁਕਮ ਦੀ ਦਾਤ ਪਾਈ ਹੈ। ਸੋ ਪਾਵਨ ਹੁਕਮ ਧਨਾਸਰੀ ਰਾਗ ਦੇ ਅੰਦਰ ਸੋਢੀ ਪਾਤਸ਼ਾਹ ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀਆਂ ਦਾ ਸ਼ਬਦ ਹੈ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਅੰਦਰ 667 ਅਤੇ 668 ਅੰਗ ਦੇ ਉੱਪਰ ਸੁਭਾਵਾਨ ਹੈ। ਸੋ ਪਾਤਸ਼ਾਹ ਜੀ ਪਾਵਨ ਹੁਕਮ ਦੇ ਰਾਹੀਂ ਕਿਹੜੀਆਂ ਨਦਰੇ ਨਾਇਤਾਂ ਦੇ ਨਾਲ ਸਾਨੂੰ ਨਿਵਾਜਨ ਕਰਦੇ ਨੇ, ਆਓ ਪਿਆਰ ਸਤਿਕਾਰ ਵੈਰਾਗ ਦੇ ਵਿੱਚ ਭਿੱਜ ਕੇ ਸਰਵਨ ਕਰਨਾ ਕਰੀਏ ਜੀ। ਧਨਾਸਰੀ ਮਹੱਲਾ ਚੌਥਾ।

नट सज सोई, नच नच हसे चल से रोई, उड़ न जाए सुना नचन कुदन मन का चा।

ਤੱਕ ਜੀਵਨ ਦਾਤਾ ਪਾਇਆ।

ਤ੍ਰੇਮਨ ਭਾਂਵੇ ਦਰਸੋਂ ਕਿਰਤ ਗਾਉਂਦੇ ਨਾਨਕ ਮਾ ਬਾਹਰੇ।